0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: This is
2: FM 101. There's music, and then there's magic. One above FM 101.
3: Listening to FM 101, Abale Bale Oshawa Shawa.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: This is FM 101.
2: There's music and then

0: to FM 101, a Bale Bale or Shower Shower.
1: ਜਦੋਂ ਵੀ ਨੂਰੀ ਨਸ ਨੂੰ ਇੱਕ ਕੋਠੀ ਤੋਂ ਦੂਸਰੀ ਕੋਠੀ ਲੈ ਜਾਇਆ ਜਾਂਦਾ ਤੇ ਜੇਲ੍ਹ ਚ ਇਸੇ ਤਰ੍ਹਾਂ ਭਗਦੜ ਵੱਜ ਜਾਂਦੀ
2: ਹੈ। ਇੱਕ ਮਾਮੂਲੀ ਕੈਦੀ ਦੀ ਇੰਨੀ ਦਸ਼ਾ

ਸਾਰੇ ਸੱਜਣਾਂ ਤੇ ਬੇਲੀਆਂ ਤੇ ਭੈਣਾਂ ਤੇ ਭਰਾਵਾਂ ਨੂੰ ਇੱਕ ਵਾਰੀ ਫੇਰ ਦਿਲ ਦੀਆਂ ਗਰਾਈਆਂ ਤੋਂ ਕਹਿੰਦਾ ਜੀ ਆਇਆਂ ਨੂੰ ਸਲਾਮ ਅਲੈਕੁਮ ਭਾਨ, ਕੀ ਹਾਲ ਚਾਲ ਆ? ਵਧੀਆ ਤਿਆਰ ਹੋ ਕੇ ਸੁਰਮਾ ਸ਼ੁਰਮਾ ਪਾ ਕੇ ਪਾਊਡਰ ਸ਼ੌਡਰ ਲਾ ਕੇ ਇੱਧਰ ਬਲੇਲੇ ਲਾ ਕੇ ਤੁਰੇ ਫਿਰਦੇ ਨੇ, ਤੇ ਕੁਝ ਲੋਕੀ ਜਿਹੜੇ ਨੇ ਜਨਾਬ ਗਰਮੀ ਦੀ ਵਜ੍ਹਾ ਤੋਂ ਲੁਕੇ ਫਿਰਦੇ ਨੇ, ਕਦੀ ਉਸ ਕਮਰੇ 'ਚ ਲੁਕੋ, ਕਦੀ ਕੂਲਰ ਅੱਗੇ ਲੁਕੋ, ਕਦੀ ਏਸੀ ਅੱਗੇ ਲੁਕ, ਕੁਝ ਲੋਕੀ ਦਰਖਤਾਂ ਦੇ ਥੱਲੇ, ਠੰਡੀਆਂ ਹਵਾਵਾਂ ਤਾਂ ਨਹੀਂ ਚੱਲਦੀਆਂ ਮਗਰ ਦਰਖਤ ਦੇ ਥੱਲੇ ਠੰਡ ਹੋ ਜਾਂਦੀ ਆ, ਬੁੱਲੇ ਲੁੱਟਦੇ ਪੈ ਰਹੇ ਠੰਡੀਆਂ ਹਵਾਵਾਂ ਦੇ। ਕੀ ਯਾਰ ਆ, ਕਹਿੰਦੇ ਬੁੱਲੇ ਬੁੱਲੇ ਕੋਈ ਨਹੀਂ, ਠੰਡੀਆਂ ਹਵਾ ਕੋਈ ਨਹੀਂ, ਗਰਮ ਹਵਾ ਚੱਲਦੀ ਪਈ ਆ, ਲੋ ਚੱਲਦੀ ਪਈ, ਲੋ ਉਹ ਲੋ ਤੋਂ ਬਚ ਕੇ ਰਹਿਣਾ ਹੈਗਾ ਭਾਈ, ਲੋ ਦੇ ਚੱਕੇ 'ਚ ਰਹਿਣਾ, ਲੋ ਨਾ ਕਿਤੇ ਲੋ ਆਵੇ ਨਾ। ਔਰ ਮੈਂ ਪਾਕਿਸਤਾਨ ਦਾ ਡਬਨੋ ਵੈਮ ਸਟੇਸ਼ਨ, ਮੈਂ ਤੁਹਾਡਾ ਆਪਣਾ ਮੇਜ਼ਬਾਨ ਵਸੀਮ ਹੈ, ਮੈਂ ਤੁਹਾਡੇ ਵਾਸਤੇ ਹੁਣ ਤੋਂ ਲੈ ਕੇ 3 ਵਜੇ ਤੋੜੀ ਆਪਾਂ ਪ੍ਰੋਗਰਾਮ ਤੁਹਾਡੇ ਵਾਸਤੇ ਪੇਸ਼ ਕਰਨਾ ਹੈਗਾ। ਸੋਹਣੀਆਂ ਸੋਹਣੀਆਂ ਮਿੱਠੀਆਂ ਮਿੱਠੀਆਂ ਸੁਆਦੀ ਸੁਆਦੀ ਜਿਹੀਆਂ ਗੱਲਾਂ ਕੁਝ ਤੁਸੀਂ ਕਰਨੀ ਹੈਗੀਆਂ, ਕੁਝ ਆਪਾਂ ਕਰਨੀ ਹੈਗੀ ਆ। ਜਦੋਂ ਲਫ਼ਜ਼ ਸੁਆਦੀ ਬੋਲਿਆ ਜਾਂਦਾ ਨਾ, ਮਜ਼ੇਦਾਰ ਲਫ਼ਜ਼ ਬੋਲਿਆ, ਤਾਂ ਮੂੰਹ ਦੇ ਵਿੱਚ ਨਾ ਯਕੀਨ ਕਰੋ ਇਹ ਤੋਂ ਪਾਣੀ ਜਿਹਾ ਆ ਜਾਂਦਾ ਬੰਦੇ ਦੇ, ਇੰਝ ਲੱਗਦਾ ਕਿ ਮਜ਼ੇਦਾਰ ਜੀ, ਕੋਈ ਮਿੱਠੀ ਮਿੱਠੀ, ਕੋਈ ਠੰਡੀ ਠੰਡੀ, ਕੋਈ ਖੱਟੀ ਖੱਟੀ, ਕੋਈ ਲੂਣੀ ਲੂਣੀ, ਕੋਈ ਮਿਰਚਾਂ ਮਿਰਚਾਂ ਵਾਲੀ ਚੀਜ਼ ਖਾਣ ਲੱਗਾ, ਮੂੰਹ ਸਲੂਣਾ ਕਰਨ ਲੱਗਾ ਜਾਂ ਮੂੰਹ ਮਿੱਠਾ ਕਰਨ ਲੱਗਾ। ਗੱਲ ਇੱਦਾਂ ਦੀ ਆ, ਬਸ ਇੱਦਾਂ ਦੀਆਂ ਗੱਲਾਂ ਆਪਾਂ ਕਰਨੀ ਹੈਗੀ, ਹੱਸਣਾ ਖੇਡਣਾ ਹੈਗਾ। ਜ਼ਿੰਦਗੀ ਜਿਹੜੀ ਬੜੀ ਥੋੜ੍ਹੀ ਜਨਾਬ, ਥੋੜ੍ਹੀ ਜਿਹੀ ਜ਼ਿੰਦਗੀ ਦੇ ਵਿੱਚ ਅਗਰ ਅਸੀਂ ਹਾਸਾ ਖੇਡਾ ਲਾ ਲਵਾਂਗੇ, ਕੁਛ ਸ਼ੁਗਰ ਮੁਗਰ ਲਾ ਲਵਾਂਗੇ, ਤਾਂ ਜ਼ਿੰਦਗੀ ਜਿਹੜੀ ਹੈ ਨਾ, ਜ਼ਿੰਦਗੀ ਦੇ ਇਹ ਜਿਹੜੇ ਪਲ ਨੇ ਜਿਹੜੇ ਤੁਹਾਡੇ ਅਤੇ ਸਾਡੇ ਦਰਮਿਆਨ ਮੌਜੂਦ ਨੇ, ਇਹ ਬੜੇ ਸੋਹਣੇ ਹੋ ਜਾਣਗੇ। ਸਾਨੂੰ ਚਾਹੀਦਾ ਕਿ ਆਪਣੀ ਜ਼ਿੰਦਗੀ ਦੇ ਹਰ ਪਲ ਨੂੰ ਸੋਹਣਾ ਸੋਹਣਾ ਅਤੇ ਮਿੱਠਾ ਮਿੱਠਾ ਅਤੇ ਪਿਆਰਾ ਪਿਆਰਾ ਰੱਖੀਏ, ਲੋਕਾਂ ਦੇ ਕੰਮ ਆਉਂਦੇ ਰਹੀਏ, ਅਤੇ ਲੋਕਾਂ ਦੇ ਕੰਮ ਆਉਂਦੇ ਰਹੀਏ, ਅਤੇ ਲੋਕਾਂ ਦੇ ਕੰਮ ਆਉਂਦੇ ਰਹੀਏ, ਉਦੋਂ ਹਰ ਵੇਲੇ ਸਾਡਾ ਹੀ ਕੰਮ ਆਉਂਦਾ ਰਹਿੰਦਾ। ਉਹ ਮੈਂ ਅੱਡੀ ਮਾਰਾ ਪੁਚਾਲ ਲਿਆ ਤਾਂ ਭਾਈ, ਤੇਰੀ ਮਿਹਰਬਾਨੀ ਯਾਰ, ਤੂੰ ਅੱਡੀ ਮਾਰ ਕੇ ਭੁਚਾਲ ਨਾ ਲਿਆਈ, ਇੱਥੇ ਵੈਸੇ ਭੁਚਾਲ ਬੜੇ ਆਏ ਪਏ ਨੇ। ਪ੍ਰੋਗਰਾਮ ਅਸੀਂ ਡੇਟਗੇਟ ਕਰਦੇ ਹਾਂ ਜਨਾਬ, ਬੜਕਦੇ ਬਾਦਸ਼ਾਹ ਮਦਰਸ਼ਾ ਨੂੰ, ਅਤੇ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਡਾਇਲੋਗ ਵੀ ਬੋਲਦੇ, ਕੁਝ ਬੜਕਾ ਛੜਕਾ, ਬੜਾ ਕੰਟਰੋਲ ਕਰਦਾ ਮੈਂ, ਬੜਾ ਕੰਟਰੋਲ ਕਰਦਾ, ਪਰ ਮੇਰੇ ਕੋਲੋਂ ਨਿਕਲ ਜਾਂਦੀ ਹੈ ਬੜਕਾ ਛੜਕਾ, ਮੈਂ ਮਾਰਨੋ ਮਾਰਿਓ ਬਗੈਰ ਰਹਿੰਦਾ ਨਹੀਂ। ਅਤੇ ਇਸ ਵਾਸਤੇ ਅਸੀਂ ਪ੍ਰੋਗਰਾਮ ਨੂੰ ਡੈਡੀਕੇਟ ਹੀ ਕਰਦੇ ਤਾਂ ਮਦਰ ਸ਼ਾਹ ਨੂੰ, ਪਾਕਿਸਤਾਨ ਦੇ ਸੁਪਰ ਵਿਲਨ ਔਰ ਬਿਹਤਰੀਨ ਕਰੈਕਟਰ ਐਕਟਰ ਮਦਰ ਸ਼ਾਹ ਨੂੰ, ਔਰ ਉਹਦੇ ਨਾਲ ਨਾਲ ਤੁਹਾਡੇ ਵਾਸਤੇ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਡਾਇਲੋਗ ਵਗੈਰਾ ਵੀ ਲੈ ਕੇ ਆਉਂਦੇ ਹਾਂ, ਕੁਝ ਅਸੀਂ ਆਉਂਦੇ ਹਾਂ ਸਰ ਤੁਹਾਡੇ ਕੋਲ ਪੁੱਛਦੇ ਹਾਂ ਨਵਾਂ ਆਇਆ।

0: ਹੋ ਗਏ ਜਨਾਬ ਸਾਰੇ ਸਾਰੇ ਭੈਣਾਂ ਅਤੇ ਭਰਾਵਾਂ ਅਤੇ ਸੱਜਣਾਂ ਅਤੇ ਬੇਲੀਆਂ ਨੂੰ ਇੱਕ ਵਾਰੀ ਫਿਰ ਆਪਣੇ ਪ੍ਰੋਗਰਾਮ ਦੇ ਵਿੱਚ ਜੀਆ ਨੂੰ ਕਹਿੰਦੇ ਹਾਂ ਅਤੇ ਜਨਾਬ ਤੁਹਾਡੇ ਵਾਸਤੇ ਇੱਕ ਸਰਪ੍ਰਾਈਜ਼ ਵੀ ਹੈ। ਇੱਕ ਪ੍ਰੋਗਰਾਮ ਪੰਜਾਬੀ ਦਾ ਮੇਰੇ ਪ੍ਰੋਗਰਾਮ ਤੋਂ ਬਾਅਦ ਤੁਸੀਂ ਹੋਰ ਸੁਣੋਗੇ ਜਿਹਦੇ 'ਚ ਨਾਦਰਾ ਦੇ ਹਵਾਲੇ ਨਾਲ ਬੇਸ਼ੁਮਾਰ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚੇਗੀ। ਤੁਸੀਂ ਕੁਝ ਪੁੱਛਣਾ ਚਾਹੋ ਤਾਂ ਪੁੱਛ ਸਕਦੇ ਜੇ, ਕੁਝ ਦੱਸਣਾ ਚਾਹੋ ਤਾਂ ਦੱਸ ਸਕਦੇ ਜੇ, ਕਿਉਂਕਿ ਬੰਦੇ ਦੇ ਘਰ ਅਗਰ ਕੋਈ ਬੱਚੇ ਪੈਦਾ ਹੁੰਦੇ ਤਾਂ ਨਾਦਰਾ ਨੂੰ ਦੱਸਣਾ ਪੈਂਦਾ ਭਾਅ ਜੀ ਕਾਕਾ ਪੈਦਾ ਹੋਇਆ। ਉਸ ਤੋਂ ਬਾਅਦ ਕੋਈ ਖੁਦਾ ਨਾ ਖਾਸਾ ਕੋਈ ਮਸਲਾ ਹੋਵੇ ਤਾਂ ਫਿਰ ਵੀ ਦੱਸਣਾ ਪੈਂਦਾ। ਹੋਰ ਬੜੀਆਂ ਸਾਰੀਆਂ ਚੀਜ਼ਾਂ ਨਾਦਰਾ ਦੇ ਬਾਰੇ 'ਚ ਇਨਫੋਰਮੇਸ਼ਨ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ, ਇਸ ਪ੍ਰੋਗਰਾਮ 'ਚ ਨਹੀਂ, ਇਸ ਤੋਂ ਅਗਲੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਡੇ ਵਾਸਤੇ ਮੌਜੂਦ ਹੈ। ਪੰਜਾਬੀ ਦਾ ਇੱਕ ਹੋਰ ਸੁਪਰ ਹਿੱਟ ਸ਼ੋ, ਉਹ ਬੈਕ ਟੂ ਬੈਕ ਪੰਜਾਬੀ ਦਾ ਸ਼ੋ, ਉਹ ਸਿਰਫ ਮਨੋਰਮਾ ਐਫਐਮ ਪਾਕਿਸਤਾਨ ਦੇ ਲਾਹੌਰ ਸਟੇਸ਼ਨ ਤੋਂ। ਲਓ ਜਨਾਬ, ਪ੍ਰੋਗਰਾਮ ਦੇ ਵਿੱਚ ਹੱਸਣਾ ਖੇਡਣਾ ਵੀ ਜਾਰੀ ਰਹੇਗਾ ਅਤੇ ਸਾਡੀ ਪੋਸਟ ਵੀ ਲੱਗ ਗਈ ਹੈ ਅਤੇ ਅਗਲੇ ਪ੍ਰੋਗਰਾਮ ਦੀ ਪੋਸਟ ਵੀ ਲੱਗ ਗਈ, ਉਹਨੂੰ ਵੀ ਤੁਸੀਂ ਆਪਣੀ ਫੇਸਬੁੱਕ 'ਤੇ ਵੇਖ ਸਕਦੇ ਜੇ, ਸੁਝਾਣ ਸਕਦੇ ਜੇ, ਪਛਾਣ ਸਕਦੇ ਅਤੇ ਸਾਡੇ ਨਾਲ ਰਾਬਤੇ 'ਚ ਰਹਿ ਸਕਦੇ ਜੇ। ਅਤੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਵਸੀਮ, ਮੈਂ ਤੁਹਾਡੇ ਨਾਲ 3 ਵਜੇ ਤੱਕ ਮੇਰਾ ਤੁਹਾਡਾ ਸਾਥ ਰਹੇਗਾ ਅਤੇ ਪ੍ਰੋਗਰਾਮ ਦੇ ਵਿੱਚ ਜਨਾਬ ਅਸੀਂ ਹਮੇਸ਼ਾ ਹੀ ਤਰ੍ਹਾਂ ਸੋਹਣੇ ਸੋਹਣੇ ਜਿਹੇ ਡਾਇਲੋਗ ਵੀ ਸੁਣਾਵਾਂਗੇ, ਸੋਹਣੇ ਸੋਹਣੇ ਜਿਹੇ ਗਾਣੇ ਵੀ ਸੁਣਾਵਾਂਗੇ, ਤੁਹਾਡੀਆਂ ਲਾਈਵ ਕਾਲਾਂ ਵੀ ਲਵਾਂਗੇ, ਕੁਝ ਹੱਸਾਂਗੇ, ਕੁਝ ਖੇਡਾਂਗੇ, ਕੁਝ ਤੁਹਾਡੇ ਕੋਲੋਂ ਸਵਾਲ ਪੁੱਛਾਂਗੇ। ਅਤੇ ਸਭ ਤੋਂ ਵੱਡੀ ਗੱਲ ਭਲਵਾਨ ਹੈ ਜਿਹੜੀ ਅੱਜ ਮੈਂ ਤੇਰੇ ਕੋਲ ਪੁੱਛਣੀ ਹੈਗੀ ਹੈ, ਉਹ ਮੈਂ ਪੁੱਛਣੀ ਹੈਗੀ ਜਨਾਬ, ਇਸ ਦੀਆਂ ਤਿਆਰੀਆਂ ਕੈਸੀਆਂ ਨੇ? ਹਾਏ ਹਾਏ ਹਾਏ ਹਾਏ ਹਾਏ, ਮੇਰਾ ਭਰਾ ਥੱਕ ਗਿਆ ਹੈ। ਮੰਡੀ ਗਿਆ ਸੀ ਨਾ ਜਾਨਵਰ ਖਰੀਦਣ ਵਾਸਤੇ, ਉਹ ਧੁੱਪ ਵੀ ਬੜੀ ਹੈ ਔਰ ਰੇਟ ਵੀ ਬੜੇ ਨੇ ਅਤੇ ਜਾਨਵਰ ਲਿਆਉਣਾ ਵੀ ਬੜਾ ਜ਼ਰੂਰੀ ਹੈ, ਅਤੇ ਇਸ ਵਾਸਤੇ ਹਿੰਮਤ ਅਤੇ ਹੌਸਲੇ ਦੇ ਨਾਲ ਯਕੀਨ ਕਰੋ, ਜਿੰਨੀ ਵੀ ਤੁਸੀਂ ਨੇਕੀ ਦੇ ਕੰਮ ਕਰਦੇ ਪਏ ਜੇ, ਇਹਨਾਂ ਸਾਰੀਆਂ ਕੰਮਾਂ ਦਾ ਤੁਹਾਨੂੰ ਢੇਰ ਸਾਰਾ ਅਜਰ ਮਿਲੇਗਾ ਇਨਸ਼ਾਅੱਲਾ। ਸੁਣਦੇ ਰਹੋ 101 FM, ਆਪਣੇ ਮੇਜ਼ਬਾਨ ਵਸੀਮ ਅਹਿਮਦ ਦੇ ਨਾਲ। ਵੇਲਾ ਤੁਹਾਨੂੰ ਦੱਸ ਦੇਵਾਂ ਜਨਾਬ, 1:00 ਹੋ ਗਏ ਨੇ 18 ਮਿੰਟ, ਅਤੇ ਸਾਡਾ ਤੁਹਾਡਾ ਸਾਥ ਇੱਕ ਵਾਰੀ ਫਿਰ ਦੱਸ ਦੇਵਾਂ 3 ਵਜੇ ਤੱਕ, ਅਤੇ ਅਸੀਂ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਢੇਰ ਸਾਰੀਆਂ ਕਰ ਲਈਆਂ ਨੇ, ਮਗਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਤੁਸੀਂ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਕਿਸ ਤਰ੍ਹਾਂ ਹੋਣਾ। ਸ਼ਾਮਿਲ ਹੋਣ ਵਾਸਤੇ ਤੁਸੀਂ ਕੀ ਕਰੋਗੇ, ਸਾਡੇ ਫੇਸਬੁੱਕ ਪੇਜ 'ਤੇ ਆਓਗੇ ਜਿਹਦਾ ਪਤਾ ਹੈਗਾ www.facebook.com/fm101lahore, ਔਰ ਉਹਦੇ ਨਾਲ ਨਾਲ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਜੇ। ਜ਼ਿਆਦਾਤਰ ਮੇਰੇ ਭਰਾ ਆਹ ਫੇਸਬੁੱਕ ਦੇ ਚੱਕਰ 'ਚ ਕੋਈ ਨਹੀਂ ਪੈਂਦੇ, ਮੈਨੂੰ ਡਾਇਰੈਕਟ ਹੀ ਕਾਲਾਂ ਕਰ ਦਿੰਦੇ ਨੇ, ਜਿਹਦਾ ਟੈਲੀਫੋਨ ਨੰਬਰ ਹੈਗਾ 0042-1100-0001-01। ਅਗਰ ਸੁਲਤਾਨ ਰਾਏ ਤੁਹਾਨੂੰ ਇਹ ਨੰਬਰ ਦੱਸ ਦੇ ਤਾਂ ਕਿਸ ਤਰ੍ਹਾਂ ਦੱਸਦੇ, ਕੀ ਗੱਲ ਹੈ, ਕੀ ਗੱਲ ਹੈ? ਅਤੇ ਅਗਰ ਮੂਸਵਾ ਕੁਰੈਸ਼ੀ ਰੀ ਦੱਸ ਦੇ, ਅਤੇ ਜੀ ਅਗਰ ਮਦਰ ਸ਼ਾਹ ਦੱਸਦਾ ਤਾਂ ਫਿਰ ਕਿਵੇਂ ਦੱਸਦਾ?
1: ਉਹ ਟੈਲੀਫੋਨ ਨੰਬਰ ਹੈਗਾ ਜੀ 0042-1100-01, ਮੈਂ ਡੈਲ ਘੁਮਾਵਾਂ ਅਤੇ ਨੰਬਰ ਮਿਲਾ ਦੇਵਾਂ।
0: ਸੁਣਦੇ ਰਹੋ 101 FM ਪਾਕਿਸਤਾਨ, ਆਪਣੇ ਮੇਜ਼ਬਾਨ ਵਸੀਮ ਅਹਿਮਦ ਦੇ ਨਾਲ। ਤੁਹਾਡੇ ਵਾਸਤੇ ਅੱਜ ਦੇ ਪ੍ਰੋਗਰਾਮ ਦਾ ਸਭ ਤੋਂ ਪਹਿਲਾ ਖੂਬਸੂਰਤ ਜਿਹਾ ਗਾਣਾ ਮੈਂ ਲੈ ਕੇ ਆਇਆ ਜਨਾਬ, ਅਨੈਸਨ ਪੱਟੀ ਦੀ ਆਵਾਜ਼ ਦੇ ਵਿੱਚ ਅਤੇ ਮੈਡਮ ਮਲਕਾਤਰ ਨਵਨੂਰ ਜਾਂ ਦੀ ਆਵਾਜ਼ ਆ। ਜਿੰਨੇ ਮੇਰੇ ਸੱਜਣ ਬੇਲੀ ਮਿੱਤਰ ਮੇਰੇ ਨਾਲ ਮੌਜੂਦ ਨੇ, ਉਹਨਾਂ ਸਾਰਿਆਂ ਵਾਸਤੇ ਆ ਖੂਬਸੂਰਤ ਜਿਹਾ ਗਾਣਾ ਸਿਰਫ 101 FM ਪਾਕਿਸਤਾਨ ਦਾ ਲਾਹੌਰ ਸਟੇਸ਼ਨ। ਓ ਆਵਾਜ਼ ਥੋੜ੍ਹੀ ਬ੍ਰੇਕ ਹੋ ਗਈ, ਸ਼ੁਰੂ ਤੋਂ ਗਾਣਾ। ਓ ਸੱਜਣ ਆਏ ਹਾਏ ਹਾਏ ਹਾਏ ਹਾਏ ਹਾਏ ਜੀ, ਓ ਸੱਜਣ ਪਿਆਰਿਆ ਜੀ ਓਏ। ਯਕੀਨ ਕਰੋ ਜਦੋਂ ਨੈਸਨ ਪੱਟੀਆਰ ਨੇ ਗਾਣਾ ਸ਼ੁਰੂ ਕੀਤਾ ਅਤੇ ਆਲਮ ਲੋਹਾਰ ਨੇ ਗਾਣਾ ਸ਼ੁਰੂ ਕੀਤਾ, ਮੇਲੀਆਂ ਠੇਲੀਆਂ 'ਚ ਜਾਂਦੇ ਸੀ, ਮੇਲੀਆਂ ਠੇਲੀਆਂ 'ਚ ਜਾ ਕੇ ਰੌਣਕਾਂ ਲਾਉਂਦੇ ਸੀ, ਅਤੇ ਆਲਮ ਲੋਹਾਰ ਜਿਹੜਾ ਨਾ ਉਹਦੇ ਅੱਜ ਚੁੰਮਟਾ ਵੀ ਹੁੰਦਾ ਸੀ, ਚੁੰਮਟਾ ਵਜਾਉਂਦਾ ਸੀ, ਬੜੇ ਬੜੇ ਸੋਹਣੇ ਗਾਣੇ ਗਾਉਂਦਾ ਸੀ। ਉਵੇਂ ਹੀ ਅਨੈਸਨ ਪੱਟੀ ਸਾਹਿਬ ਵੀ ਜਦੋਂ ਜਾਂਦੇ ਸੀ ਮੇਲਿਆਂ ਠੇਲਿਆਂ ਦੇ ਵਿੱਚ, ਅਤੇ ਉੱਥੇ ਬੜਾ ਸੋਹਣਾ ਜਿਹਾ ਗਾਣੇ ਗਾਉਂਦੇ ਸੀ ਔਰ ਲੋਕ ਦੀਵਾਨੇ ਹੋ ਜਾਂਦੇ ਸੀ, ਅੱਜ ਤੱਕ ਦੀਵਾਨੇ ਨੇ। ਜਿੰਨੇ ਵੀ ਸੱਜਣ ਬੇਲੀ ਮਿੱਤਰ ਮੇਰਾ ਪ੍ਰੋਗਰਾਮ ਸੁਣਦੇ ਪਏ ਨੇ, ਉਹਨਾਂ ਸਾਰਿਆਂ ਨੂੰ ਕਹਾਂਗਾ ਓ

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: This is FM 101.
2: There's music, and then there's magic. One above FM 101.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਮੈਂ ਤੁਹਾਡਾ ਆਪਣਾ ਮੇਜ਼ਬਾਨ ਵਸੀਮ ਮੈਂ ਤੁਹਾਡੇ ਨਾਲ ਹਾਂ ਅਤੇ ਜਨਾਬ ਪ੍ਰੋਗਰਾਮ ਮੰਨਿਆ ਪ੍ਰੋਗਰਾਮ ਸੱਜਣ ਵੇਲੀ ਉਹ ਬੜੇ ਸੱਜਣ ਅਤੇ ਬੜੇ ਵੇਲੀ ਅਤੇ ਬੜੇ ਮਿੱਤਰ ਮੇਰੇ ਪ੍ਰੋਗਰਾਮ ਨੂੰ ਇਸ ਵੇਲੇ ਸੁਣਦੇ ਪਏ ਨੇ ਮੇਰੇ ਪ੍ਰੋਗਰਾਮ ਦੇ ਸ਼ਾਮਿਲ ਨੇ ਸਾਰਿਆਂ ਨੂੰ ਮੈਂ ਕਹਾਂਗਾ ਦਿਲ ਦੀ ਗਹਿਰਾਈਆਂ ਤੋਂ ਕਹਾਂਗਾ ਜੀ ਆਇਆਂ ਨੂੰ ਕੁਝ ਲੋਕ ਜਨਾਬ ਜਿਹੜੇ ਕੰਮ ਕਾਰ ਜਿਹੜੇ ਰਾਤ ਨੂੰ ਕਰਦੇ ਨੇ ਉਹ ਦਿਨ ਵੇਲੇ ਸੁੱਤੇ ਪਏ ਹੁੰਦੇ ਨੇ ਕੁਝ ਲੋਕ ਸੁੱਤੇ ਪਏ ਸਾਡੇ ਪ੍ਰੋਗਰਾਮ ਨੂੰ ਸੁਣਦੇ ਪਏ ਨੇ ਕੁਝ ਲੋਕ ਐਵੇਂ ਵਿਹਲੇ ਕਹਿੰਦੇ ਕੀ ਕਰਦਾ ਕਹਿੰਦੇ ਕੁਝ ਨਹੀਂ ਕਰਦਾ ਪਿਆ ਹੈ ਹਾਂ ਕੁਝ ਨਹੀਂ ਕਰਦਾ ਤੂੰ ਆਓ ਮੈਂ ਕੁਝ ਨਹੀਂ ਕਰਦਾ ਅਤੇ ਕੀ ਕਰਕੇ ਹਟਿਆ ਕਹਿੰਦੇ ਮੈਂ ਸੁੱਤਾ ਵੀ ਉੱਠਿਆ ਅਤੇ ਅੱਛਾ ਹੁਣ ਕੀ ਕਰਨ ਲੱਗਾ ਮੈਂ ਉਹਨੂੰ ਨਾਸ਼ਤਾ ਕੀਤਾ ਅਤੇ ਹੁਣ ਕੀ ਕਰੇਗਾ ਮੈਂ ਫਿਰ ਸੌਣ ਲੱਗਾ ਉਹ ਜਨਾਬ ਇਹ ਨੀਂਦ ਜਿਹੜੀ ਚੱਕਰ ਹੁੰਦਾ ਨਾ ਨੀਂਦ ਦਾ ਚੱਕਰ ਇਹ ਬੜਾ ਇਹ ਡਾਢਾ ਚੱਕਰ ਹੈ ਬੰਦਾ ਇੱਕ ਵਾਰੀ ਸੌਣਾ ਸ਼ੁਰੂ ਕਰ ਦੇਵੇ ਨਾ ਕੰਮ ਕਾਰ ਨਾ ਹੋਵੇ ਤਾਂ ਕੋਲ ਜਾਂ ਕਿਤੇ ਨਾ ਉਹਦਾ ਦਿਲ ਲੱਗਦਾ ਹੋਵੇ ਤਾਂ ਯਕੀਨ ਕਰੋ ਨੀਂਦ ਜਿਹੜੀ ਹੈ ਨਾ ਉਹ ਬੰਦੇ ਨੂੰ ਕਾਬੂ ਕਰਕੇ ਬਹਿ ਜਾਂਦੀ ਹੈ ਇੱਕ ਜਿੰਨ ਬਣ ਕੇ ਝੁੰਬੜ ਜਾਂਦੀ ਹੈ ਨੀਂਦ ਇਸ ਵਾਸਤੇ ਕਹਿੰਦੇ ਨੇ ਜਿਹੜੀ ਸੁਸਤੀ ਹੈ ਨਾ ਸੁਸਤੀ ਨੂੰ ਨੇੜੇ ਨਹੀਂ ਆਉਣ ਦੇਈਦਾ ਵਰਨਾ ਸੁਸਤੀ ਜਿਹੜੀ ਹੈ ਨਾ ਉਹ ਉਹਨੂੰ ਬੰਦੇ ਕਹਿੰਦੇ ਨੇ ਉਹ ਸੁਸਤੀ ਹੈ ਤੇਰਾ ਹੀ ਆਦਰਾ ਕੁਝ ਲੋਕ ਐਸੇ ਆਲਸੀ ਹੁੰਦੇ ਨੇ ਉਹ ਕੋਈ ਵੀ ਕੰਮ ਜਿਹੜਾ ਨਾ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਕਰਨ ਨੂੰ ਬਿਲਕੁਲ ਤਿਆਰ ਨਹੀਂ ਹੁੰਦੇ ਅਤੇ ਇਸ ਵਾਸਤੇ ਅਗਰ ਸਾਡੇ ਉੱਤੇ ਕੋਈ ਬੰਦਾ ਐਸਾ ਸਾਡਾ ਵਾਕਫ ਹੈ ਜੇ ਸਾਡੇ ਉੱਤੇ ਈਵਨ ਸਾਡੇ ਉੱਤੇ ਵੀ ਅਗਰ ਸੁਸਤੀ ਤਾਰੀ ਹੋ ਜਾਂਦੀ ਹੈ ਤਾਂ ਬੇਸ਼ੁਮਾਰ ਚੀਜ਼ਾਂ ਨੂੰ ਖਰਾਬ ਕਰ ਦਿੰਦੀ ਹੈ ਤੁਸੀਂ ਸਾਨੂੰ ਇਹ ਦੱਸਣਾ ਕਿ ਅਗਰ ਸਾਡੇ 'ਚ ਸੁਸਤੀ ਆਉਂਦੀ ਹੈ ਤਾਂ ਅਸੀਂ ਉਹ ਸੁਸਤੀ ਨੂੰ ਕਿਵੇਂ ਦੂਰ ਕਰ ਸਕਦੇ ਹਾਂ ਬੜਾ ਆਸਾਨ ਜਿਹਾ ਹਲਕਾ ਜਿਹਾ ਟੋਪਿਕ ਹੈ ਕੋਈ ਕਹਿ ਗਿਆ ਕਿ ਜਨਾਬ ਉੱਥੇ ਠੰਡੇ ਪਾਣੀ ਦੀ ਬਾਲਟੀ ਪਾ ਦਿਆ ਫਿਰ ਸੁਸਤੀ ਦੌੜ ਜਾਏਗੀ

ਕੋਲ ਉਧਾਰ ਵਾਪਸ ਮੰਗਣਾ ਸ਼ੁਰੂ ਕਰਦੇ ਹੋ ਤੁਸੀਂ ਸੁਸਤੀ ਆਪੇ ਦੌੜ ਜਾਏਗੀ। ਅਰੇ ਬੜੇ ਸੋਹਣੇ ਸੋਹਣੇ ਸੋਹਣੀਆਂ ਸੋਹਣੀਆਂ ਗੱਲਾਂ ਤੁਹਾਡੇ ਕੋਲ ਆਉਣੀਆਂ ਚਾਹੀਦੀਆਂ ਨੇ, ਕੁਝ ਹਸਰਾ ਖੇਡਣਾ ਵੀ ਦਿੰਦਾ, ਕੋਈ ਮਖੌਲੀਆਂ ਗੱਲਾਂ ਮਖੌਲੀਆਂ ਗੱਲਾਂ ਵੀ ਕਰਨੀਆਂ ਹੁੰਦੀਆਂ ਫਿਰ ਆਪਾਂ, ਅਗਰ ਮਖੌਲ ਲੱਗ ਰਹੀ ਹੈ ਫਿਰ ਪਤਾ ਨਹੀਂ ਆਉਂਦਾ ਅਤੇ ਮਤਾ ਆਇਆ ਤਾਂ ਫਿਰ ਪ੍ਰੋਗਰਾਮ ਕਰਨ ਦਾ ਮਜ਼ਾ ਕੀ ਆਇਆ। ਵੇਲਾ ਦੱਸ ਦਵਾਂ 1:29, 3 ਵਜੇ ਤੱਕ ਸਾਡਾ ਤੁਹਾਡਾ ਸਾਥ ਰਹੇਗਾ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਤੋਂ ਬਾਅਦ ਤੁਸੀਂ ਬੜਾ ਸੋਹਣਾ ਜਿਹਾ ਪ੍ਰੋਗਰਾਮ ਜਿਹੜਾ ਨਾ ਤੁਹਾਡੇ ਵਾਸਤੇ ਪੇਸ਼ ਕੀਤਾ ਜਾਏਗਾ ਪੰਜਾਬੀ ਦਾ, ਜਿਹਦਾ ਨਾਂ ਹੈਗਾ ਜੇ ਪ੍ਰੋਨੇ ਸਾਡੇ, ਅਤੇ ਨਾਦਰਾ ਅਵਾਮੀ ਆਗਾਹੀ ਸੈਸ਼ਨ ਹੋਏਗਾ। ਨਾਦਰਾ ਦੇ ਹਵਾਲੇ ਨਾਲ ਆਵਾਮ ਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਜਾਏਗੀ ਕਿ ਨਾਦਰਾ ਕੀ ਸਹੂਲਤਾਂ ਪੇਸ਼ ਕਰਦਾ ਹੈ, ਕੀ ਚੀਜ਼ਾਂ ਜਿਹੜੀਆਂ ਨੇ ਉਹਦੇ 'ਚ ਸ਼ਾਮਿਲ ਹੁੰਦੀਆਂ ਨੇ, ਕਿਹੜੀ ਕਿਹੜੀ ਤੁਹਾਡੇ ਵਾਸਤੇ ਫੈਸਿਲਿਟੀਜ਼ ਦੇ ਸਹੂਲਤਾਂ ਜਿਹੜੀਆਂ ਨੇ ਨਾਦਰਾ ਪ੍ਰੋਵਾਈਡ ਕਰਦਾ, ਇਹਦੇ ਬਾਰੇ 'ਚ ਸਾਡੇ ਜਿਹੜੇ ਅੱਜ ਦੇ ਮਹਿਮਾਨ ਹੋਣਗੇ ਉਹ ਜਨਾਬ ਹੋਣਗੇ ਰਿਜ਼ਵਾਨ ਅਲੀ ਪੱਟੀ, ਅਸਿਸਟੈਂਟ ਡਾਇਰੈਕਟਰ ਲੋਕਲ ਪਰਸਨ ਪੰਜਾਬ ਨਾਦਰਾ, ਅਤੇ ਸਾਡੇ ਨਾਲ ਇਹਨਾਂ ਦੇ ਨਾਲ ਮੌਜੂਦ ਹੋਣਗੇ ਡਾਕਟਰ ਅਹਿਮਦ ਸੁਹੇਲ ਬਸਰਾ, ਸਟੇਸ਼ਨ ਡਾਇਰੈਕਟਰ ਰੇਡੀਓ ਪਾਕਿਸਤਾਨ ਲਾਹੌਰ FM 101 ਲਾਹੌਰ ਦੇ ਚੈਨਲ ਤੋਂ ਤੁਹਾਡੇ ਵਾਸਤੇ ਪੰਜਾਬੀ ਦਾ ਸੁਪਰ ਹਿੱਟ ਪ੍ਰੋਗਰਾਮ ਪੇਸ਼ ਕੀਤਾ ਜਾਏਗਾ 3 ਵਜੇ ਤੋਂ ਲੈ ਕੇ ਔਨਵਰਡ ਤੁਹਾਡੇ ਵਾਸਤੇ ਸਿਰਫ 101 FM ਪਾਕਿਸਤਾਨ ਦੇ ਲਾਹੌਰ ਸਟੇਸ਼ਨ ਤੋਂ। ਉਹ ਜਿੰਨੇ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਣਾ ਉਹ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋ ਸਕਦਾ ਹੈ। ਉਹ ਅਸੀਂ ਤੁਹਾਡੇ ਵਾਸਤੇ ਬੜੇ ਸੋਹਣੇ ਸੋਹਣੇ ਜਿਹੇ ਡਾਇਲੋਗ ਵੀ ਲੈ ਕੇ ਆਉਂਦੇ ਹਾਂ, ਉਹ ਪ੍ਰੋਗਰਾਮ ਦੇ 'ਚ ਡਾਇਲੋਗ ਨਾ ਸ਼ਾਮਿਲ ਕਰੀਏ ਤਾਂ ਮਜ਼ਾ ਨਹੀਂ ਆਉਂਦਾ। ਓਏ ਮੈਨੂੰ ਆਹੋ ਫੇਰ ਨਾ ਕਿ ਮੈਨੂੰ ਦੱਸਿਆ ਨਹੀਂ ਸੀ।

0: ਤੈਨੂੰ ਫੋਨ ਦੀ ਬਹੁਤੀ ਲੱਗੀ ਹੋਈ।
1: ਮੈਨੂੰ ਛੱਡ ਡਾਕਟਰ, ਇਹਨੂੰ ਦੋ ਬੋਤਲਾਂ ਖੂਨ ਦੀਆਂ ਹੋਰ ਲਾ ਦੇ, ਇਸ ਲਈ ਇਹਦੀਆਂ ਰਗਾਂ ਵਿੱਚ ਇੰਨਾ ਖੂਨ ਜਾ ਨਹੀਂ ਰਿਹਾ ਜਿੰਨਾ ਮੇਰੀ ਅੱਖ ਦੀ ਲਾਲੀ ਵੇਖ ਕੇ ਖੁਸ਼ ਹੋ ਰਿਹਾ। ਡਾਕਟਰ ਸਾਹਿਬ, ਇਹ ਨੋਟ ਇਹਦੇ ਸਿਰ ਤੋਂ ਵਾਰ ਕੇ ਹਸਪਤਾਲ ਦੇ ਉਸ ਚੂੜੇ ਨੂੰ ਦੇ ਦਿਆ ਜਿਹਨੇ ਇਹਦੀ ਲਾਸ਼ ਨੂੰ ਮੁਰਦੇ ਖਾਨੇ ਲੈ ਜਾਣਾ ਹੈ।
2: ਪਾਕਿਸਤਾਨ ਤੁਹਾਡਾ ਆਪਣਾ ਫੈਮਲੀ ਸਟੇਸ਼ਨ ਨਵਾਂ ਆਇਆ, ਸੁਣਿਆ ਘਾਬਰਨਾ ਨਹੀਂ, ਔਰ ਤੁਹਾਡੇ ਵਾਸਤੇ ਇੱਥੇ ਡਾਇਲੋਗ ਹੀ ਡਾਇਲੋਗ ਨੇ, ਇੱਥੇ ਗਾਣੇ ਗਾਣੇ ਨੇ, ਉਹ ਇਹਨਾਂ ਸਾਰਿਆਂ ਗਾਣਿਆਂ ਨੂੰ ਚੁੱਕ ਲਓ ਮੁੰਡਿਓ। ਅਗਰ ਕੋਈ ਸ਼ੱਕ ਕਰੇਗਾ ਨਾ ਤਾਂ ਜਨਾਬ, ਇਹਨਾਂ ਸਾਰਿਆਂ ਗਾਣਿਆਂ ਨੂੰ ਅਸੀਂ ਚੁੱਕ ਲਾਂਗੇ, ਤੁਹਾਡੇ ਵਾਸਤੇ ਸਿਰਫ ਡਾਇਲੋਗ ਲਾ ਦਾਂਗੇ। ਔਰ ਮੈਂ ਫਿਰ ਪਾਕਿਸਤਾਨ ਤੁਹਾਡੇ ਨਾਲ ਨਾਲ, ਮੈਂ ਤੁਹਾਡਾ ਮੇਜ਼ਬਾਨ ਤੁਹਾਡੇ ਨਾਲ ਵਸੀਮ ਅਹਿਮਦ ਪ੍ਰੇਮ ਸ਼ਾਮਿਲ ਕਰਾਂਗੇ। ਇੱਕ ਬੜਾ ਸੋਹਣਾ ਜਿਹਾ ਗਾਣਾ, ਸੱਜਣ ਬੇਲੀ ਜਦੋਂ ਸਾਡੇ ਕੋਲ ਆ ਜਾਂਦੇ ਸਾਡਾ ਦਿਲ ਕਦੇ ਨਹੀਂ ਕਰਦਾ ਕਿ ਉਹ ਸਾਡੇ ਕੋਲ ਉੱਠ ਕੇ ਜਾਣ। ਉਹ ਬੰਦਾ ਬਹਾਨੇ ਨਾਲ ਬੁਲਾ ਲੈਂਦਾ, ਕਹਿੰਦਾ ਉਹ ਚਾਹ ਲੈ ਕੇ ਆ। ਅੱਛਾ, ਕੁਝ ਲੋਕਾਂ ਨੂੰ ਬੜੀ ਜਲਦੀ ਹੁੰਦੀ ਹੈ, ਉਹ ਨਾ ਆਪਣੇ ਮਤਲਬ ਕੋਈ ਕੰਮ ਕਰਵਾਉਣ ਆਇਆ ਕਿਸੇ ਦੁਕਾਨ ਦੇ ਉੱਤੇ, ਕੋਈ ਟੈਲੀਵਿਜ਼ਨ ਠੀਕ ਕਰਵਾਉਣ ਆਇਆ, ਕੋਈ ਗੱਡੀ ਠੀਕ ਕਰਵਾਉਣ ਆਇਆ, ਕੋਈ ਕਿਸੇ ਕੰਮ ਆਇਆ, ਅਤੇ ਨਾ ਉਹਨੂੰ ਜਲਦੀ ਬੜੀ ਹੈ, ਭਾਜੀ ਜਲਦੀ ਕਰੋ, ਭਾਜੀ ਜਲਦੀ ਕਰੋ, ਮੈਂ ਜਾਣਾ। ਉਹ ਕਹਿੰਦਾ ਭਾਨ ਬੈਠੋ, ਮੈਂ ਤਾਂ ਹੁਣੇ ਤੁਹਾਡਾ ਸਾਰਾ ਕੰਮ ਕਰ ਦਿੰਦਾ, ਅਤੇ ਨਾਲ ਹੀ ਉਹ ਛੋਟੇ ਨੂੰ ਕਹਿੰਦਾ, ਉਹ ਛੋਟੇ ਚਾਹ ਦਾ ਕੱਪ ਲੈ ਗਿਆ, ਅਤੇ ਨਾਲ ਹੀ ਉਹਨੂੰ ਸਾਈਡ ਦੇ ਉੱਤੇ ਇਸ਼ਾਰਾ ਕਰ ਦਿੰਦਾ, ਕੋਈ ਅੱਖ ਦਾ ਇਸ਼ਾਰਾ ਕਰ ਦਿੰਦਾ। ਉਸ ਇਸ਼ਾਰੇ ਦਾ ਮਤਲਬ ਹੁੰਦਾ ਕਿ ਅੱਧੇ ਘੰਟੇ ਤੋਂ ਪਹਿਲੇ, ਪੌਣੇ ਘੰਟੇ ਤੋਂ ਪਹਿਲੇ ਚਾਹ ਲੈ ਕੇ ਨਾ ਆਈ। ਹੁਣ ਗਾਹਕ ਸਾਹਿਬ ਮੇਰੇ ਵਰਗੇ ਸ਼ਰੀਫ ਆਦਮੀ ਵਿਚਾਰੇ ਉੱਥੇ ਬਹਿ ਜਾਂਦੇ ਨੇ ਕਿ ਲੋ ਵੀ ਚਾਹ ਆਏਗੀ ਤਾਂ ਹੁਣ ਚਾਹ ਵੀ ਪੀਵੀਏ। ਦੁਕਾਨਦਾਰ ਨੇ ਮੇਰੀ ਛਿੱਲ ਤਾਂ ਲਈ ਹੈ, ਚਲੋ ਇਹਦੇ ਕੋਲੋਂ ਕਮ ਅਜ਼ ਕਮ ਚਾਹ ਦਾ ਕੱਪ ਤਾਂ ਪੀ ਕੇ ਜਾਈਏ। ਲੋ ਜਨਾਬ, ਉਸ ਚੱਕਰ ਦੇ ਜੋ ਘੰਟਾ ਅੱਧਾ ਪੌਣਾ ਘੰਟਾ ਜਿਹੜਾ ਨਾ ਉਹਦੇ ਇੰਤਜ਼ਾਰ 'ਚ ਲੰਘ ਜਾਂਦਾ, ਗਾਹਕ ਵੀ ਚੁੱਪ ਕਰਕੇ ਬੈਠਾ ਰਹਿੰਦਾ, ਅਤੇ ਜਿਹੜੀ ਚਾਹ ਵੀ ਹੈ ਉਹ ਵੀ ਆ ਜਾਂਦੀ ਹੈ, ਅਤੇ ਕੰਮ ਵੀ ਮੁਕੰਮਲ ਹੋ ਜਾਂਦਾ। ਇਸ ਵਾਸਤੇ ਹਮੇਸ਼ਾ ਜਿਹੜੇ ਸੱਜਣ ਵਿਹਲੇ ਹੁੰਦੇ ਨੇ ਉਹਨਾਂ ਨੂੰ ਜਾਣ ਦੇ ਉੱਤੇ ਨਾ ਹਮੇਸ਼ਾ ਦਿਲ ਕਹਿੰਦਾ, ਕਦੀ ਨਹੀਂ ਕਹਿੰਦਾ ਕਿ ਉਹ ਸਾਡੇ ਕੋਲੋਂ ਉੱਠ ਕੇ ਜਾਣ। ਇੱਕ ਹੋਰ ਬੜਾ ਸੋਹਣਾ ਜਿਹਾ ਗਾਣਾ ਮੈਡਮ ਮਲਕਾ ਤਰਨਮ ਨੂਰ ਜਾਂ ਦੀ ਆਵਾਜ਼, ਸਾਹਿਤ ਨਗਮਾ ਦੇ ਪਿਕਚਰਾਈਜ਼ ਹੋਇਆ।

ਲੋ ਜਨਾਬ, ਤੁਹਾਡੀਆਂ ਕੁਝ ਹੋਰ ਕਾਲਾਂ ਮੇਰੇ ਤੱਕ ਕੱਪੜੀਆਂ ਨੇ, ਕੁਝ ਹੋਰ ਨਹੀਂ ਬਲਕਿ ਹੁਣ ਮੈਂ ਸ਼ੁਰੂ ਤੋਂ ਤੁਹਾਡੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਂ ਜਿਹੜੇ ਨੇ ਉਹ ਮੈਂ ਸ਼ਾਮਿਲ ਕਰਨ ਲੱਗਿਆ। ਸਭ ਤੋਂ ਪਹਿਲੇ ਸਾਡੇ ਪ੍ਰੋਗਰਾਮ ਦੇ ਉਸਤਾਦ ਜੀਰਾ ਦੀ ਕਾਲ ਪਹੁੰਚੀ। ਉਸਤਾਦ ਜੀਰਾ, ਕੀ ਹਾਲ ਹੈ ਭਗਵਾਨ ਜੀ? ਜੀਰਾ ਜੀ ਬਿਲਕੁਲ ਠੀਕ ਹੈ, ਉਹ ਮੇਰਾ ਭਰਾ ਵੀ ਹੈ ਅਤੇ ਬੜਾ ਜ਼ਬਰਦਸਤ ਹੋ ਗਿਆ ਪ੍ਰੋਗਰਾਮ, ਬੜਾ ਵਧੀਆ। ਬੜੀ ਮਿਹਰਬਾਨੀ ਉਸਤਾਦ ਜੀਰਾ ਜੀ, ਤੁਹਾਡਾ ਅਸੀਂ ਪ੍ਰੋਗਰਾਮ ਦੇ ਵਿੱਚ ਜੀਆ ਨੂੰ ਕਹਿੰਦੇ, ਕੀ ਹਾਲ ਚਾਲ? ਅਸੀਂ ਸਭ ਕੁਝ ਵਧੀਆ, ਫਸਟ ਕਲਾਸ ਏ1। ਕਿਆ ਬਾਤ ਹੈ ਜਨਾਬ, ਇਹਨੇ ਕਹੀ ਗਾਣਾ ਲਾ ਦਿਓ, ਮੋਤੀ ਢੁੱਲ ਗਏ ਮੁਹੱਬਤਾਂ ਵਾਲੇ ਹੋਏ। ਕਿਆ ਬਾਤ ਹੈ, ਕਿਆ ਬਾਤ ਹੈ! ਬੋਬੀ ਜੱਟ ਸਾਡੇ ਪ੍ਰੋਗਰਾਮ ਦੇ ਵਿੱਚ ਕਹਿੰਦੇ ਕਿ ਹਾਂ, ਕਿਆ ਬਾਤ ਹੈ! ਵਸੀਮ ਅਹਿਮਦ, ਮੇਰਾ ਭਰਾ ਬੱਬਰ ਸ਼ੇਰ, ਮੇਰਾ ਭਰਾ। ਬੜੀ ਮਿਹਰਬਾਨੀ ਜਨਾਬ, ਬੋਬੀ ਜੱਟ ਨੇ ਮੈਨੂੰ ਬੱਬਰ ਸ਼ੇਰ ਦੇ ਨਾਂ ਤੋਂ ਮੁਖਾਤਬ ਕੀਤਾ, ਬਹੁਤ ਸ਼ੁਕਰੀਆ। ਸ਼ਮਸੀ ਗਰੁੱਪ ਦੇ ਨੀਲਾ ਜੀ ਅਤੇ ਲਾਡਲੇ ਨੂੰ ਇਹਨਾਂ ਨੇ ਨਾ ਆਪਣਾ ਸਲਾਮ ਕਰ ਲਿਆ। ਬੜੀ ਮਿਹਰਬਾਨੀ ਜਨਾਬ ਬੋਬੀ ਜੱਟ ਜੀ। ਮੁਹੰਮਦ ਸ਼ਹਿਜ਼ਾਦ ਸਾਡੇ ਬੜੇ ਪਿਆਰੇ, ਬੜੇ ਮਿੱਠੇ ਮਿੱਠੇ, ਬੜੇ ਪਿਆਰੇ ਪਿਆਰੇ ਸਾਡੇ ਲਿਸਨਰ ਹੈਗੇ ਨੇ। ਮੁਹੰਮਦ ਸ਼ਹਿਜ਼ਾਦ ਜੀ, ਤੁਹਾਨੂੰ ਅਸੀਂ ਜੀ ਆਨ ਕਹਿੰਦੇ, ਮੇਰਾ ਭਰਾ ਠੀਕ ਠਾਕ, ਸਭ ਕੁਝ ਵਧੀਆ, ਹੋਰ ਖੈਰ ਸਰ, ਸਭ ਕੁਝ ਠੀਕ ਰਹੋ, ਕੋਈ ਮਸਲਾ ਤਾਂ ਨਹੀਂ ਹੈਗਾ? ਮੇਰੇ ਭਰਾ ਕੋਈ ਗੱਲ ਹੋ ਰਿਹਾ ਤਾਂ ਮੈਨੂੰ ਦੱਸ ਦੇਣੀ ਹੈ, ਉਹ ਮੈਂ ਟੱਬਰ ਖਾਇਆ ਉਹਦਾ ਟਕਾਰ ਨਾ ਮਾਰਾ। ਮੁਹੰਮਦ ਸ਼ਹਿਜ਼ਾਦ ਨੇ ਬੜੇ ਦਿਨਾਂ ਦਾ ਡਾਇਲੋਗ ਤਿਆਰ ਕੀਤਾ, ਕਹਿੰਦੇ ਮੈਂ ਆ ਕੇ ਤੁਹਾਡੇ ਪ੍ਰੋਗਰਾਮ ਦੇ ਵਿੱਚ ਡਾਇਲੋਗ ਵੀ ਸੁਣਾਵਾਂਗਾ। ਜ਼ਰੂਰ ਜਨਾਬ, ਤੁਸੀਂ ਸਾਡੇ ਪ੍ਰੋਗਰਾਮ 'ਚ ਆਓਗੇ ਤਾਂ ਮਜ਼ਾ ਆ ਜਾਏਗਾ। ਨਾਲ ਹੀ ਕਹਿੰਦੇ ਨੇ ਗਾਣਾ ਵੀ ਮੇਰੀ ਪਸੰਦ ਦਾ ਲਾ ਦਿਓ। ਚਲੋ ਜੀ, ਮੈਂ ਤੁਹਾਡੀ ਪਸੰਦ ਦਾ ਗਾਣਾ ਵੀ ਲੱਭਣ ਦੀ ਪੂਰੀ ਕੋਸ਼ਿਸ਼ ਕਰਾਂਗਾ ਅਤੇ ਲਾਉਣ ਦੀ ਵੀ ਪੂਰੀ ਕੋਸ਼ਿਸ਼ ਕਰਾਂਗਾ। ਮੁਹੰਮਦ ਨੀਫ਼ ਡਰਾਈਵਰ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਇਹਨਾਂ ਨੇ ਕਿਹਾ ਜੀ ਪ੍ਰੋਗਰਾਮ ਬੜਾ ਚੰਗਾ, ਉਸਤਾਦ ਜੀਰੋ ਨੂੰ ਸਲਾਮ ਦੇ ਦਿਓ, ਸਾਰਿਆਂ ਨੂੰ ਸਲਾਮ ਦੇ ਦਿਓ, ਨੀਲਾ ਜੀ ਨੂੰ ਸਲਾਮ ਦੇ ਦਿਓ, ਮੁਹੰਮਦ ਸ਼ਹਿਜ਼ਾਦ ਨੂੰ, ਇਹਨਾਂ ਨੇ ਸਾਰਿਆਂ ਨੂੰ ਸਲਾਮ ਕਿਹਾ ਅਤੇ ਮੈਂ ਨਾਂ ਲੈ ਨਾਂ ਵੀ ਲੈ ਲੈਣੇ ਤਕਰੀਬਨ ਜਿੰਨੇ ਲੋਕਾਂ ਦਾ ਨਾਮ ਮੈਨੂੰ ਯਾਦ ਸੀ ਅਤੇ ਉਹਨਾਂ ਸਾਰਿਆਂ ਨੂੰ ਇਹਨਾਂ ਦਾ ਸਲਾਮ ਪਹੁੰਚੇ ਅਤੇ ਅਸੀਂ ਤੁਹਾਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਜੀਆ ਨੂੰ ਕਹਿੰਦੇ ਹਾਂ। ਬੜੇ ਸੋਹਣੇ, ਬੜੇ ਪਿਆਰੇ ਸਾਡੇ ਲਿਸਨਰ ਹੈਗੇ ਨੇ ਜਨਾਬ ਨੀਫ਼ ਡਰਾਈਵਰ ਜੀ। ਉਹਦੇ ਨਾਲ ਨਾਲ ਗੱਲ ਹੈ ਕਿ ਜਨਾਬ ਇਹ ਜਿਹੜੀ ਹੈ ਹੁਣ ਸਿਰ ਦਿੱਤੇ ਆ, ਅਤੇ ਤੁਸੀਂ ਇਹ ਦੱਸੋ ਕਿ ਜਾਨਵਰ ਵਗੈਰਾ ਖਰੀਦ ਰਹੇ ਨੇ, ਖਰੀਦ ਲਏ ਨੇ ਜਾਂ ਖਰੀਦਣ ਜਾਣੇ ਨੇ ਹਾਲੀ? ਅਤੇ ਕੋਸ਼ਿਸ਼ ਕਰਨੀ ਚਾਹੀਦੀ ਕਿ ਕੁਝ ਦਿਨ ਪਹਿਲੇ ਬੰਦਾ ਲੈ ਆਵੇ ਤਾਂ ਵੀ ਬਿਹਤਰ ਹੈ, ਅਤੇ ਅਗਰ ਬਿਲਕੁਲ ਐਨ ਦਿਨ ਦੇ ਦਿਨ ਲੈ ਕੇ ਆਓਗੇ ਅਤੇ ਗੱਲ ਤਾਂ ਉਹ ਵੀ ਠੀਕ ਹੈ, ਮਗਰ ਕੁਝ ਦਿਨ ਪਹਿਲੇ ਅਗਰ ਬਲਕਿ ਅਗਰ ਉਹਨੂੰ ਸ਼ੁਰੂ ਤੋਂ ਪਾਲਿਆ ਜਾਏ ਅਤੇ ਉਹਦੇ ਨਾਲ ਮੁਹੱਬਤ ਹੋਈ ਤਾਂ ਉਹ ਜ਼ਿਆਦਾ ਜ਼ਿਆਦਾ ਅੱਛਾ ਲੱਗਦਾ ਕਿ ਉਹ ਜਾਨਵਰ ਨੂੰ ਤੁਸੀਂ ਆਪਣੀ ਉਹਦੀ ਖਿਦਮਤ ਵੀ ਕੀਤੀ, ਉਹਨੂੰ ਪਾਲਿਆ ਵੀ ਹੈ, ਉਹਦੇ ਵਾਸਤੇ ਅੱਛਾ ਦਾਣਾ ਲਿਆਉਂਦਾ, ਅੱਛੇ ਪੱਠੇ ਲਿਆਉਂਦੇ ਨੇ, ਅੱਛੇ ਤਰੀਕੇ ਨਾਲ ਉਹਨੂੰ ਖਵਾਇਆ ਪਿਆਇਆ। ਕੁਝ ਲੋਕ ਬਦਾਮ ਵੀ ਖਵਾਉਂਦੇ ਨੇ ਛੱਤਰਿਆਂ ਨੂੰ, ਦੁੰਬੀਆਂ ਨੂੰ, ਬੱਕਰੀਆਂ ਨੂੰ, ਔਰ ਦੁੱਧ ਵੀ ਪਿਆਉਂਦੇ ਨੇ। ਅਤੇ ਗੱਲ ਇਹ ਹੈ ਕਿ ਜਿੰਨੀ ਮੁਹੱਬਤ ਨਾਲ ਅਸੀਂ ਉਹਨਾਂ ਨੂੰ ਪਾਲਾਂਗੇ, ਜਿੰਨੀ ਮੁਹੱਬਤ ਨਾਲ ਉਹ ਪਲੇ ਹੋਣਗੇ, ਉਨੀ ਹੀ ਉਹਦੇ ਨਾਲ ਮੁਹੱਬਤ ਪੈਦਾ ਹੋਏਗੀ, ਉਸ ਕੁਰਬਾਨੀ ਦਾ ਜਜ਼ਬਾ ਹੋਰ ਜ਼ਿਆਦਾ ਜਿਹੜਾ ਨਾ ਉਹ ਮਹਿਸੂਸ ਹੋਏਗਾ। ਅਤੇ ਗੱਲ ਇਹ ਹੈ ਕਿ ਅਗਰ ਇਸ ਚੀਜ਼ ਦਾ ਮਤਲਬ ਹੀ ਹੈ ਕਿ ਤੁਸੀਂ ਕੁਰਬਾਨੀ ਦੇਣੀ ਹੈ, ਕਿਸ ਤਰ੍ਹਾਂ ਅਸੀਂ ਆਪਣੀ ਕੀਮਤੀ ਜਿਹੜੀ ਚੀਜ਼ ਹੈ ਉਹਨੂੰ ਕੁਰਬਾਨ ਕਰ ਸਕਦੇ ਹਾਂ, ਕਿਸ ਤਰ੍ਹਾਂ ਅੱਲਾਹ ਦੇ ਰਾਹ ਦੇ ਵਿੱਚ ਉਹਨੂੰ ਕੁਰਬਾਨ ਕਰਨਾ, ਔਰ ਕਿਸ ਤਰ੍ਹਾਂ ਉਹਦਾ ਜਿਹੜਾ ਨਾ ਸਾਡਾ ਦਿਲ ਜਿਹੜਾ ਉਹਨੂੰ ਉਹਦੀ ਫੀਲਿੰਗਸ ਕੀ ਹੁੰਦੀਆਂ ਨੇ, ਕਿਸ ਤਰ੍ਹਾਂ ਕਿਸੇ ਚੀਜ਼ ਦੀ ਵਾਸਤੇ ਕੁਰਬਾਨੀ ਦਿੱਤੀ ਜਾਂਦੀ ਹੈ ਔਰ ਉਹਦਾ ਕਿੰਨਾ ਸਵਾਬ ਹੈ ਔਰ ਉਹਦਾ ਕਿੰਨਾ ਫਾਇਦਾ ਹੁੰਦਾ, ਇਹ ਸਾਨੂੰ ਉਦੋਂ ਹੀ ਪਤਾ ਲੱਗਦਾ, ਇਹ ਤੁਹਾਨੂੰ ਉਦੋਂ ਹੀ ਪਤਾ ਲੱਗ ਸਕਦਾ ਜਦੋਂ ਤੁਸੀਂ ਇਸ ਪੂਰੇ ਪ੍ਰੋਸੈਸ ਕੰਮ ਦੇ ਵਿੱਚੋਂ, ਇਸ ਪੂਰੇ ਪ੍ਰੋਸੈਸ ਵਿੱਚੋਂ ਗੁਜ਼ਰੋਗੇ। ਅਤੇ ਉਹਦੇ ਨਾਲ ਨਾਲ ਲੋਕਾਂ ਨੇ ਫਰਿੱਜਾਂ ਫਰੁੱਜਾਂ ਫਰੀਜ਼ਰ ਵਗੈਰਾ ਵੀ ਸਾਫ਼ ਕਰ ਲਏ ਨੇ, ਮਗਰ ਗੱਲ ਇੰਨੀ ਹੈਗੀ ਹੈ ਕਿ ਜੋ ਜਿਹਦਾ ਹਿੱਸਾ ਅਗਰ ਉਹਦੇ ਤੱਕ ਪਹੁੰਚ ਜਾਵੇ ਤਾਂ ਯਕੀਨ ਕਰੋ ਕੁਰਬਾਨੀ ਦਾ ਤੁਹਾਨੂੰ ਬਹੁਤ ਜ਼ਿਆਦਾ ਲੁਤਫ ਵੀ ਆਏਗਾ ਔਰ ਉਹਦਾ ਬਹੁਤ ਜ਼ਿਆਦਾ ਸਵਾਬ ਵੀ ਹੋਏਗਾ। ਮਨ ਮਨ ਐਫ ਐਮ ਪਾਕਿਸਤਾਨ, ਤੁਹਾਡਾ ਆਪਣਾ ਫੈਮਿਲੀ ਸਟੇਸ਼ਨ। ਅਤੇ ਜਨਾਬ ਮੇਰੇ ਪ੍ਰੋਗਰਾਮ ਤੋਂ ਬਾਅਦ ਤੁਸੀਂ ਪ੍ਰੋਗਰਾਮ ਸੁਣੋਗੇ ਸੋਨੇ ਪ੍ਰੋਨੇ ਸਾਡੇ, ਔਰ ਇਹਦੇ 'ਚ ਤੁਹਾਡੇ ਵਾਸਤੇ ਨਾਦਰਤ ਦੇ ਹਵਾਲੇ ਨਾਲ ਜਿਹੜੀ ਆਵਾਮ ਦੀ ਜਿਹੜੀ ਹੈ ਨਾ ਉਹਦੇ ਵਾਸਤੇ ਆਗਾਹੀ ਦਿੱਤੀ ਜਾਏਗੀ, ਤੁਹਾਨੂੰ ਦੱਸਿਆ ਜਾਏਗਾ ਕਿ ਨਾਦਰਾ ਤੋਂ ਪੈਦਾਇਸ਼, ਮੌਤ, ਵਿਆਹ ਅਤੇ ਤਲਾਕ ਦੀ ਰਜਿਸਟ੍ਰੇਸ਼ਨ, ਇਸ ਤੋਂ ਇਲਾਵਾ ਪਾਕ ਆਈ ਡੀ ਬਾਰੇ 'ਚ ਵੀ ਅਹਿਮ ਮਲੂਮਾਤ ਅਤੇ ਲਾਈਵ ਰਹਿਨੁਮਾਈ ਜਿਹੜੀ ਹੈ ਨਾ ਉਹ ਤੁਹਾਨੂੰ ਖਸੂਸੀ ਤੌਰ ਦੇ ਉੱਤੇ ਦਿੱਤੀ ਜਾਏਗੀ, ਖਸੂਸੀ ਤੌਰ 'ਤੇ ਪ੍ਰੋਵਾਈਡ ਕੀਤੀ ਜਾਏਗੀ। ਪ੍ਰੋਗਰਾਮ ਦਾ ਨਾਂ ਹੈਗਾ ਜੇ ਪ੍ਰੋਨੇ ਸਾਡੇ। ਰਿਜ਼ਵਾਨ ਅਲੀ ਪੱਟੀ, ਅਸਿਸਟੈਂਟ ਡਾਇਰੈਕਟਰ, ਫੋਕਲ ਪਰਸਨ ਪੰਜਾਬ ਨਾਦਰਾ ਸਾਡੇ ਮਹਿਮਾਨ ਹੋਣਗੇ ਔਰ ਇਹਨਾਂ ਨਾਲ ਮੌਜੂਦ ਹੋਣਗੇ ਰੇਡੀਓ ਪਾਕਿਸਤਾਨ ਲਾਹੌਰ ਦੇ ਸਟੇਸ਼ਨ ਡਾਇਰੈਕਟਰ ਜਨਾਬ ਡਾਕਟਰ ਅਹਿਮਦ ਸੁਹੇਲ ਬਤਰਾ ਸਾਹਿਬ। ਪ੍ਰੋਗਰਾਮ ਸੁਣਨਾ ਨਾ ਭੁੱਲਣਾ, ਮੇਰੇ ਪ੍ਰੋਗਰਾਮ ਤੋਂ ਫੌਰਨ ਬਾਅਦ ਪੰਜਾਬੀ ਦਾ ਸੁਪਰ ਪ੍ਰੋਗਰਾਮ ਤੁਹਾਡੇ ਵਾਸਤੇ ਪੇਸ਼ ਕੀਤਾ ਜਾਏਗਾ। ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਜਨਾਬ ਤੁਹਾਡੇ ਕੁਝ ਹੋਰ ਪੈਗਾਮਾਤ, ਦੇਖਦੇ ਹਾਂ ਕਿ ਸਾਡੇ ਨਾਲ ਲੈਂਦੇ ਤਾਂ ਕੌਣ ਮੌਜੂਦ ਨੇ, ਉਹਨਾਂ ਨਾਲ ਵੀ ਗੱਲਾਂ ਕਰਾਂਗੇ, ਮਗਰ ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਮੈਂਟ ਕਰਨਾ ਨਾ ਛੱਡਿਆ ਕਰੋ। ਤੁਹਾਡੇ ਕਮੈਂਟਸ ਜਿਹੜੇ ਹੁੰਦੇ ਨੇ ਨਾ, ਤੁਹਾਡੇ ਜਿਹੜੇ ਕਮੈਂਟਸ ਫੇਸਬੁੱਕ ਦੇ ਆਉਂਦੇ ਨੇ, ਤੁਹਾਡੇ ਜਿਹੜੇ SMS ਆਉਂਦੇ ਨੇ, ਯਕੀਨ ਕਰੋ ਪ੍ਰੋਗਰਾਮ ਨੂੰ ਇੰਨਾ ਸੋਹਣਾ ਬਣਾ ਦਿੰਦੇ ਨੇ ਕਿ ਮੈਨੂੰ ਕਈ ਵਾਰੀ ਝਾਕਾ ਪੈਣ ਲੱਗ ਪੈਂਦਾ ਕਿ ਯਾਰ ਐਡਾ ਸੋਹਣਾ ਵੀ ਪ੍ਰੋਗਰਾਮ ਹੋ ਸਕਦਾ ਕਿ ਇਹ ਕਿਤੇ ਐਵੇਂ ਤਾਂ ਨਹੀਂ, ਕਿਤੇ ਮੈਨੂੰ ਗਲਤ ਤਾਂ ਨਹੀਂ ਲੱਗਦਾ ਪਿਆ, ਕਿਤੇ ਐਵੇਂ ਮੈਂ ਭੁਲੇਖਾ ਤਾਂ ਨਹੀਂ ਖਾਂਦਾ ਪਿਆ। ਇਸ ਵਾਸਤੇ ਨਾ ਭੁਲੇਖਾ ਨਹੀਂ ਪੈਣਾ ਚਾਹੀਦਾ, ਬਲਕਿ ਸਾਨੂੰ ਪਤਾ ਲੱਗਣਾ ਚਾਹੀਦਾ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਕਿਹੜੇ ਕਿਹੜੇ ਲੋਕ ਸ਼ਾਮਿਲ ਨੇ ਔਰ ਕਿੰਨਾ ਕੁ ਪਸੰਦ ਕਰ ਰਹੇ ਨੇ, ਕੀ ਸਾਨੂੰ ਸੁਜੈਸ਼ਨ ਦੇ ਰਹੇ ਨੇ, ਕੀ ਮਸ਼ਵਰੇ ਦੇ ਰਹੇ ਨੇ, ਔਰ ਦੇਖਦੇ ਹਾਂ ਕਿ ਸਾਡੇ ਪ੍ਰੋਗਰਾਮ ਨੂੰ ਕਿੰਨੇ ਕਿੰਨੇ ਲਾਈਕ ਕੀਤਾ। ਸਭ ਤੋਂ ਪਹਿਲੇ ਤੁਹਾਨੂੰ ਮੈਂ ਦੱਸਾਂਗਾ ਜਨਾਬ, ਬਰਕਤ ਰਮਦਾਨ।
ਬਲੋਚਿਸਤਾਨ ਸੇ ਬਾਬਾ ਤੁਮਨੇ ਮੇਰੇ ਪ੍ਰੋਗਰਾਮ ਕੋ ਪਸੰਦ ਕੀਆ ਬੜਾ ਸ਼ੁਕਰੀਆ ਉਸਮਾਨ ਅਲੀ ਨੇ ਸਾਡੇ ਪ੍ਰੋਗਰਾਮ ਨੂੰ ਲੈਕ ਕੀਤਾ ਤੇ ਮੁਹੰਮਦ ਹਮਜ਼ਾ ਖੇਮਤਾਰਨ ਵੀ ਲੈਕ ਕੀਤਾ ਮੁਹੰਮਦ ਤਾਰਕ ਨੇ ਲੈਕ ਕੀਤਾ ਨਜ਼ੀਰ ਖੋਸਰ ਨੇ ਲੈਕ ਕੀਤਾ ਅਬਦੁਲ ਰਹਿਮਾਨ ਰਹਿਮਾਨ ਨੇ ਸਾਡੇ ਪ੍ਰੋਗਰਾਮ ਨੂੰ ਲੈਕ ਕੀਤਾ ਤੇ ਰਿਆਜ਼ ਭੱਟੀ ਨੇ ਕਿਹਾ ਬਾਤ ਰਿਆਜ਼ ਭੱਟੀ ਸ਼ਹਿਜ਼ਾਦਾ ਸਾਡੇ ਪ੍ਰੋਗਰਾਮ ਨੂੰ ਇਹਨਾਂ ਨੇ ਲੈਕ ਕੀਤਾ ਅਸੀਂ ਤੁਹਾਨੂੰ ਸਾਰਿਆਂ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ ਅਤੇ ਤੁਹਾਡੇ ਕੁਝ ਥੋੜ੍ਹੇ ਜਿਹੇ ਕਮੈਂਟ ਵੀ ਨੇ ਉਹ ਵੀ ਸ਼ਾਮਿਲ ਕਰ ਲਈਏ। ਮੁਹੰਮਦ ਹਮਜ਼ਾ ਖੇਮਤਨ ਕਿਹਾ ਜੀ ਮੂਸਾ ਵਾਲੀ ਪਿਪਲੀਆਂ ਤੋਂ ਕਿਆ ਬਾਤ ਹੈ ਨਜ਼ੀਰ ਖੋਸੋ ਸੋਬਤਪੁਰ ਬਲੋਚਿਸਤਾਨ ਦੇ ਉਸਮਾਨ ਅਲੀ ਸਲਾਮ ਅਲੈਕੁਮ ਆਰ ਵਸੀਮ ਸਾਹਿਬ ਆਈ ਐਮ ਫਰੋਮ ਫੈਸਲਾਬਾਦ ਵਸੀਮ ਸਾਹਿਬ ਤੁਸੀਂ ਗ੍ਰੇਟ ਹੋ ਔਰ ਮੇਰਾ ਭਰਾ ਉਸਮਾਨ ਅਲੀ ਉਹ ਵੱਡਾ ਗ੍ਰੇਟ ਹੈ ਉਹ ਅੰਬਾਂ ਦਾ ਕ੍ਰੇਟ ਹੈ ਔਰ ਅੱਛਾ ਇਹਨਾਂ ਨੇ ਵੀ ਅੱਗੇ ਇਹੋ ਹੀ ਗੱਲ ਲਿਖਦੀ ਜਿਹੜੀ ਮੈਂ ਬੋਲੀ ਇਹਨਾਂ ਨੇ ਕਿ ਚੂਸੀ ਅੰਬਾਂ ਦਾ ਗ੍ਰੇਟ ਹੋਏ ਹੋਏ ਹੋਏ ਲੈ ਚੂਸੀ ਅੰਬਾਂ ਦਾ ਗ੍ਰੇਟ ਦਾ ਕੀ ਫਾਇਦਾ ਹੋਇਆ ਬੜੀ ਮਿਹਰਬਾਨੀ ਉਸਮਾਨ ਅਲੀ ਮਜ਼ਾ ਆ ਗਿਆ ਯਾਰ ਤੂੰ ਕੋਈ ਹਾਸੀ ਖੇਡਣ ਵਾਲੀ ਗੱਲ ਤਾਂ ਕੀਤੀ ਹੈ ਨਾ ਮੁਹੰਮਦ ਤਾਰਕ ਦੇ ਸਲਾਮ ਵਾਲੇਕੁਮ ਪਾਕਿਸਤਾਨ ਵਾਲੇਕੁਮ ਸਲਾਮ ਅਬਦੁਲ ਰਹਿਮਾਨ ਕਹਿੰਦਾ ਖੁਸ਼ ਆਮਦੇਦ ਜੀ ਆਉਣ ਨੂੰ ਮੇਰਾ ਭਰਾ ਰਿਆਜ਼ ਭੱਟੀ ਰਿਆਜ਼ ਭੱਟੀ ਪਰਮਿਸ਼ਰ ਰਿਹਾ ਔਰ ਸਰ ਜੀ ਸਲਾਮ ਵਾਲੇਕੁਮ ਜਨਾਬ ਬਿਹਤਰੀਨ ਚਲੋ ਸਲਾਮਤ ਰਹੋ ਖੁਸ਼ ਰਹੋ ਕਿਆ ਬਾਤ ਜਨਾਬ ਮੁਹੰਮਦ ਅਲੀ ਹਾਂ ਹਾਂ ਮਲਿਕ ਮੁਹੰਮਦ ਆਦਿਲ ਸਲਾਮ ਵਾਲੇਕੁਮ ਆਰ ਜੇ ਵਸੀਮ ਵਾਰਮਰ ਐਫ ਐਮ ਪਾਕਿਸਤਾਨ ਟੀਮ ਇੰਜੀਨੀਅਰ ਮਲਿਕ ਆਦਿਲ ਸਾਊਦੀ ਅਰਬ ਤੋਂ ਕਿਆ ਬਾਤ ਹੈ ਮੇਰਾ ਭਰਾ ਸਾਊਦੀ ਅਰਬ ਤੋਂ ਇੰਜੀਨੀਅਰ ਮੇਰਾ ਭਰਾ ਕਿਆ ਬਾਤ ਹੈ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਲੋਕ ਕਹਿੰਦੇ ਤੂੰ ਆਪ ਕਿਆ ਬਣੋਗੇ ਉਹ ਤੂੰ ਕੀ ਬਣੇਗਾ ਵੱਡਾ ਹੋ ਕੇ ਅਸੀਂ ਸਾਰੇ ਬੱਚੇ ਮਿਲ ਕੇ ਕਹਿੰਦੇ ਸੀ ਮੈਂ ਡਾਕਟਰ ਬਣਾਂਗੇ ਨਹੀਂ ਨਹੀਂ ਡਾਕਟਰ ਨਹੀਂ ਬਣਾ ਹੋਰ ਕੀ ਬਣੇਗਾ ਇੰਜੀਨੀਅਰ ਬਣਾਂਗੇ ਨਹੀਂ ਨਹੀਂ ਨਹੀਂ ਇੰਜੀਨੀਅਰ ਨਹੀਂ ਬਣਾ ਹੋਰ ਕੀ ਬਣੇਗਾ ਮੈਂ PIA ਦਾ ਪਾਇਲਟ ਬਣਾਂਗਾ ਔਰ ਮਜ਼ੇਦਾਰ ਗੱਲ ਹੈ ਕਿ ਉਸ ਜ਼ਮਾਨੇ ਦੇ ਜਿਹੜੇ ਬੱਸੇ ਹੁੰਦੇ ਸੀ ਨਾ ਉਹਦੇ 'ਤੇ PIA ਦਾ ਟੈਗ ਵੀ ਲੱਗਾ ਹੁੰਦਾ ਸੀ ਜਿਹੜੇ ਬੱਚੇ ਸਕੂਲ ਲੈ ਕੇ ਜਾਂਦੇ ਨਜ਼ੀਰ ਖੋਸੋ ਇੱਕ ਵਾਰੀ ਫਿਰ ਮੈਨੂੰ ਪੂਰਾ ਯਕੀਨ ਦਵਾਇਆ ਕਿ ਮੈਂ ਸੋਬਤ ਬਲੋਚਿਸਤਾਨ ਤੋਂ ਬੋਲਦਾ ਪਿਆ ਬਿਲਕੁਲ ਠੀਕ ਹੈ ਜੀ ਅਬਦੁਲ ਰਹਿਮਾਨ ਸਾਡੇ ਪ੍ਰੋਗਰਾਮ ਸ਼ਾਮਿਲ ਹੋਏ ਨੇ ਇਹਨਾਂ ਫੁੱਲਾਂ ਦਾ ਗੁਲਦਸਤਾ ਕਰੀ ਹੈ ਮੁਹੰਮਦ ਤਾਰਕ ਸਲਾਮ ਵਾਲੇਕੁਮ ਹੋਈ ਨਾ ਭਾਈ ਅੱਲਾ ਆਪਕੋ ਸਲਾਮਤ ਰੱਖੇ ਬੜੀ ਮਿਹਰਬਾਨੀ ਮੁਹੰਮਦ ਤਾਰਕ ਮੇਰਾ ਭਰਾ ਬੜੀ ਮਿਹਰਬਾਨੀ ਅੱਲਾ ਮੈਂ ਤੈਨੂੰ ਵੀ ਸਲਾਮਤ ਰਹੇ ਨਜ਼ੀਰ ਖੋਸੋ ਕਹਿੰਦੇ ਹਰ ਚੀਜ਼ ਦਾ ਵਕਤ ਮੁਕਰਰ ਹੈ ਬੜੀ ਗੱਲ ਹੈ ਯਾਰ ਕਿਆ ਬਾਤ ਹੈ ਕਿਆ ਬਾਤ ਹੈ ਬਿਲਕੁਲ ਸਹੀ ਕੀ ਹੈ ਕਹਿੰਦੇ ਤੁਹਾਨੂੰ ਦੇਰ ਨਾ ਮਿਲੇਗਾ ਮਗਰ ਕਮਾਲ ਮਿਲੇਗਾ ਇਹ ਜਿਹੜੀ ਦੇਰ ਹੈ ਨਾ ਵਕਤ ਦਾ ਖੇਲ ਨਹੀਂ ਬਲਕਿ ਰੱਬ ਦੀ ਹਿਕਮਤ ਹੈ ਮਾਸ਼ਾ ਅੱਲਾ ਕਿੱਡੀ ਸੋਹਣੀ ਗੱਲ ਕੀਤੀ ਹੈ ਤੁਸੀਂ ਨਜ਼ੀਰ ਖੋਸੋ ਤੁਸੀਂ ਜਦੋਂ ਵੀ ਕਰਦੇ ਜੇ ਕਮਾਲ ਕਰਦੇ ਜੇ ਅਬਦੁਲ ਰਹਿਮਾਨ ਨੇ ਮੇਰੀ ਫੋਟੋ ਫੇਸਬੁੱਕ ਦੀ ਜਿਹੜੀ ਹੈ ਨਾ ਖਿੱਚ ਕੇ ਮੈਨੂੰ ਵਾਪਸ ਭੇਜ ਦਿੱਤੀ ਹੈ ਕਿਆ ਬਾਤ ਹੈ ਇਹ ਬਿਲਕੁਲ ਉਸ ਨੇ ਜਦੋਂ ਬੱਚਿਆਂ ਨੂੰ ਈਦੀ ਦਿੱਤੀ ਜਾਂਦੀ ਹੈ ਨਾ ਤਾਂ ਫੁੱਫੋ ਨੇ ਬੱਚਿਆਂ ਨੂੰ ਈਦੀ ਦਿੱਤੀ ਹੈ ਆਪਣੇ ਭਤੀਜਿਆਂ ਨੂੰ 2,000 ਰੁਪਇਆ 3,000 ਰੁਪਇਆ 4,000 ਰੁਪਇਆ 5,000 ਰੁਪਇਆ ਉਸੇ ਵੇਲੇ ਜਿਹੜੀ ਦੂਸਰੀ ਪਾਰਟੀ ਹੈ ਨਾ ਜਿਹਨਾਂ ਨੂੰ ਈਦ ਮਿਲੀ ਉਹਨਾਂ ਨੇ ਉਹਨਾਂ ਬੱਚਿਆਂ ਕੋਲੋਂ ਫੜ ਕੇ ਫੁੱਫੋ ਦੇ ਬੱਚਿਆਂ ਨੂੰ ਸਾਰੀ ਈਦੀ ਦੇ ਦਿੱਤੀ ਹੈ ਕਿਆ ਬਾਤ ਹੈ ਜਨਾਬ ਬਿਲਕੁਲ ਉਸ ਨੇ ਕੀਤਾ ਫੋਟੋ ਜਿਹੜੀ ਹੈ ਨਾ ਮੈਨੂੰ ਤੁਸੀਂ ਕਰ ਲਈ ਵੈਸੇ ਵੱਡੀ ਅਤੇ ਈਦੀ ਉਦੀ ਘੱਟ ਵੱਧ ਹੁੰਦੀ ਮੁਹੰਮਦ ਤਾਰਕ ਸ਼ਮੀਮ ਵਾਪਿਸ ਸਲਾਮ ਵਾਲੇਕੁਮ ਵਾਲੇਕੁਮ ਸਲਾਮ ਅਬਦੁਲ ਰਹਿਮਾਨ ਸਾਡੇ ਪ੍ਰੋਗਰਾਮ 'ਚ ਫੁੱਲ ਲੈ ਕੇ ਆਏ ਨੇ ਰਿਆਜ਼ ਪੱਟੀ ਖੁਸ਼ ਆਮਦੇਦ ਕਹਿੰਦੇ ਨੇ ਅਤੇ ਤੁਹਾਡੇ ਮੁਹੰਮਦ ਤਾਰਕ ਨੇ ਵੀ ਤਮਾਮ ਖੂਬਸੂਰਤ ਮਾਤਾ ਨੂੰ ਸਲਾਮ ਘੱਲਿਆ ਰਿਆਜ਼ ਭੱਟੀ ਨੇ ਢੇਰ ਸਾਰੇ ਮੈਸੇਜ ਘੱਲੇ ਬੜੀ ਮਿਹਰਬਾਨੀ ਜਨਾਬ ਗੱਲਾਂ ਕਰ ਲਈਆਂ ਬਹੁਤੀਆਂ ਦੱਸਾਂ ਕਿ ਮੈਨੂੰ ਤੇਜ਼ ਤੇਜ਼ ਬੋਲਣਾ ਪੈਂਦਾ ਸਾਡੇ ਕੋਲ ਟਾਈਮ ਥੋੜ੍ਹਾ ਹੁੰਦਾ ਸੁਣਿਆ ਅਤੇ ਗੱਲਾਂ ਹੁੰਦੀਆਂ ਨੇ ਸਾਡੇ ਕੋਲ ਬਹੁਤੀਆਂ ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਥੋੜ੍ਹਾ ਜਿਹਾ ਵੇਲੇ ਦੇ ਵਿੱਚ ਹੀ ਅਸੀਂ ਢੇਰ ਸਾਰੀਆਂ ਗੱਲਾਂ ਕਰ ਲਈਏ ਅਤੇ ਤੁਹਾਨੂੰ ਡਾਇਲੋਗ ਵੀ ਸੁਣਾ ਦਈਏ ਓਕੇ ਜੀ ਤੁਸੀਂ ਆਪਣੀ ਬਕਵਾਸ ਬੰਦ ਕਰੀ ਹੈ ਕਿ ਨਹੀਂ ਪਰ ਮੈਂ ਪਾਕਿਸਤਾਨ ਤੁਹਾਡੇ ਨਾਲ ਨਾਲ ਆਏ ਮੈਂ ਟੱਬਰ ਖਾ ਰਿਹਾ ਆਏ ਤਿੱਡ ਕਾਰਨ ਮਾਰਾ ਸੁੰਦਰ ਰੂਪਾਂ ਨੇ ਫਿਰ ਪਾਕਿਸਤਾਨ ਆਪਣੇ ਮੇਜ਼ਬਾਨ ਵਸੀਮ ਅਹਿਮਦ ਦੇ ਨਾਲ ਗੱਡੀ ਚਲਾਉਂਦੇ ਪਏ ਜੇ ਧਿਆਨ ਨਾਲ ਚਲਾਉਣੀ ਹੈ ਬੜੇ ਧਿਆਨ ਨਾਲ ਚਲਾਉਣੀ ਹੈ ਟ੍ਰੈਫਿਕ ਦੇ ਕਾਨੂੰਨਾਂ ਨੂੰ ਮੰਨਣਾ ਹੈਗਾ ਆਪਣੇ ਹੱਥ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਨਹੀਂ ਤਾਂ ਫਿਰ ਬਾਅਦ 'ਚ ਨਾ ਕਹਿਣਾ ਨਵਾਂ ਆਇਆ ਸੋਨਿਆ ਵਰਮਨ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਅਨੈਸ ਐਨ ਭੱਟੀ ਦੀ ਆਵਾਜ਼ ਅਤੇ ਨੂਰਜਾਂ ਦੀ ਆਵਾਜ਼ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਲੱਗੀ ਹਾਂ ਡਬਲ ਡੋਜ਼ ਹੋ ਗਈ ਜੇ ਜੀਰੋ ਉਸਤਾਦ ਜੀਰੋ ਦੀ ਪਸੰਦ ਉੱਤੇ ਮੋਤੀ ਡੁੱਲ ਗਏ ਮੁਹੱਬਤਾਂ ਵਾਲੇ ਹੋਏ ਇੱਕ ਤੋਂ ਇੱਕ ਸੁਪਰਹਿੱਟ ਸੌਂਗ ਇੱਕ ਤੋਂ ਇੱਕ ਸੁਪਰਹਿੱਟ ਗਾਣਾ ਸਿਰਫ ਔਰ ਸਿਰਫ ਵਰਮਨ ਐਫ ਐਮ ਪਾਕਿਸਤਾਨ ਦੇ ਲੋਟੀਸ਼ਨ ਤੋਂ

0: मैंने सुना है खानदानी मनसूबाबंदी के तरीकों से सेहत के मसाइल पैदा होते हैं।
1: फिर वही बात, पहले ही दो बच्चे हैं तुम्हारे, हालत देखो अपनी।
0: पापा मैं तो वही कह रही हूँ ना जो लोग बातें करते हैं।
2: ये सब गलत फहमियाँ हैं, हर सुनी सुनाई बात सच नहीं होती। मनसूबाबंदी के तरीकों से सेहत पर किसी भी किस्म का बुरा असर नहीं पड़ता।
3: खानदानी मनसूबाबंदी सेहतमंद माँ, सेहतमंद बच्चे और खुशहाल जिंदगी की जमानत है। खानदानी मनसूबाबंदी और सेहत से मुतालिक मशवरों और सहूलियात के लिए महकमा सेहत व आबादी के करीबी मराकज पर तशरीफ लाएं।
2: सोच को आजाद करो, खानदानी मनसूबाबंदी को आम करो।
4: मतवासन खानदान खुशहाल पाकिस्तान, डायरेक्टरेट जनरल पॉपुलेशन वेलफेयर, महकमा सेहत व आबादी, हुकूमत पंजाब।
5: शुक्रिया, आपने FM 101 ट्यून किया।
0: पापा, मैंने सुना है खानदानी मनसूबाबंदी के तरीकों से सेहत के मसाइल पैदा होते हैं।
1: फिर वही बात, पहले ही दो बच्चे हैं तुम्हारे, हालत देखो अपनी।
0: पापा मैं तो वही कह रही हूँ ना जो लोग बातें करते हैं।
2: ये सब गलत फहमियाँ हैं, हर सुनी सुनाई बात सच नहीं होती। मनसूबाबंदी के तरीकों से सेहत पर किसी भी किस्म का बुरा असर नहीं पड़ता।
3: खानदानी मनसूबाबंदी सेहतमंद माँ, सेहतमंद बच्चे और खुशहाल जिंदगी की जमानत है। खानदानी मनसूबाबंदी और सेहत से मुतालिक मशवरों और सहूलियात के लिए महकमा सेहत व आबादी के करीबी मराकज पर तशरीफ लाएं।
2: सोच को आजाद करो, खानदानी मनसूबाबंदी को आम करो।
4: मतवासन खानदान खुशहाल पाकिस्तान, डायरेक्टरेट जनरल पॉपुलेशन वेलफेयर, महकमा सेहत व आबादी, हुकूमत पंजाब।
6: You're listening to FM 101, a bale bale o shawa shawa.
7: ਜਨਾਬ ਇੱਕ ਵਾਰੀ ਫਿਰ ਤੁਹਾਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ ਅਤੇ ਸਾਡੇ ਨਾਲ ਜਨਾਬ ਇਸ ਵੇਲੇ ਮੌਜੂਦ ਨੇ ਹਨੀਫ ਡਰਾਈਵਰ ਜੀ, ਉਹਨਾਂ ਨੇ ਸਾਰੇ ਸੁਣਨ ਵਾਲਿਆਂ ਨੂੰ ਸਲਾਮ ਦਿੱਤਾ ਹੈ। ਫਰੀ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਚਬੁਰਜੀ ਤੋਂ, ਔਰ ਕਹਿੰਦੀਆਂ ਨੇ ਕਿ ਜਨਾਬ
8: ਬਿਰਿਆਨੀ ਪਕਾਉਣੀ ਪਈ ਆ, ਅਗਰ ਤੁਸੀਂ ਬਿਰਿਆਨੀ ਖਾਣੀ ਹੈ ਤਾਂ ਆ ਜਾਓ।
7: ਕਿਉਂ ਫਰੀ ਜੀ, ਇਸ ਤਰ੍ਹਾਂ ਹੀ ਰਹਾ, ਬਿਲਕੁਲ ਇਸ ਤਰ੍ਹਾਂ ਹੀ ਰਹਾ, ਮੇਰਾ ਖਿਆਲ ਆ ਕਿ ਬਿਲਕੁਲ ਇਸ ਤਰ੍ਹਾਂ ਹੀ ਹੈ। ਅਤੇ ਬੜੀ ਮਿਹਰਬਾਨੀ ਜਨਾਬ, ਤੁਸੀਂ ਬਿਰਿਆਨੀ ਇਕੱਠੀ ਕਰ ਲਈ। ਕਹਿੰਦੇ ਅਸੀਂ ਸ਼ੋਪਰ ਵੀ ਇਕੱਠੇ ਕਰਦੇ ਪਏ ਹਾਂ, ਸ਼ੋਪਰ ਇਕੱਠੇ ਕਰਕੇ ਨੇ ਦੱਸਿਆ ਉਹਦੇ ਵਿੱਚ ਸਾਰਾ ਗੋਲ ਜਮ੍ਹਾਂ ਕਰਕੇ ਨੇ ਅਤੇ ਰੱਖਣਾ। ਪਤਾ ਨਹੀਂ ਇਹਨਾਂ ਨੇ ਕੀ ਕਿਹਾ ਸੀ, ਮੈਂ ਆਪਣੇ ਕੋਲ ਵਿੱਚ ਥੋੜ੍ਹਾ ਜਿਹਾ ਜੋੜ ਦਿੱਤਾ ਜੀ। ਖੈਰ ਬੜੀ ਮਿਹਰਬਾਨੀ ਜਨਾਬ, ਇਹਨਾਂ ਨੇ ਸਾਰੇ ਸੁਣਨ ਵਾਲਿਆਂ ਨੂੰ ਐਡਵਾਂਸ ਈਦ ਮੁਬਾਰਕਬਾਦ ਦਿੱਤੀ ਹੈ। ਕੁਝ ਨਾਮ ਵੀ ਇਹਨਾਂ ਨੇ ਦੱਸੇ ਸੀ, ਉਹ ਨਾਮ ਹੈ ਜੇ ਗਿਆ ਜੇ ਭੁੱਲ, ਅਮ੍ਰਿਤਾ ਚੌਧਰੀ ਨੂੰ ਵੀ ਇਹਨਾਂ ਨੇ ਸਲਾਮ ਕਿਹਾ ਸੀ, ਮੈਨੂੰ ਨਾਂ ਯਾਦ ਰਹਿ ਗਿਆ। ਫਰੀ ਜੀ ਬੜੀ ਮਿਹਰਬਾਨੀ, ਪ੍ਰੋਗਰਾਮ ਸ਼ਾਮਿਲ ਹੋਣ ਦਾ ਬਹੁਤ ਸਾਰਾ ਸ਼ੁਕਰੀਆ। ਅਬਦੁਲ ਰਹਿਮਾਨ ਮੈਲਸੀ ਤੋਂ ਕਹਿੰਦੇ ਜੀ, ਤੁਹਾਡਾ ਪ੍ਰੋਗਰਾਮ ਸੁਣਦੇ ਪਏ ਹਾਂ, ਬੜਾ ਮਜ਼ਾ ਆਉਂਦਾ ਪਿਆ ਅਤੇ ਸਾਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਬੜੀ ਮਿਹਰਬਾਨੀ ਜਨਾਬ ਅਬਦੁਲ ਰਹਿਮਾਨ, ਤੁਸੀਂ ਇੰਨੀ ਦੂਰੋਂ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਜੇ। ਮੈਲਸੀ ਮੇਰੇ ਚਾਚੀ ਦਾ ਘਰ ਦਾ ਸ਼ਹਿਰ ਹੈ, ਅਤੇ ਜਨਾਬ ਸ਼ਹਿਰ ਸੀ, ਬੜਾ ਅਰਸਾ ਹੋ ਗਿਆ, ਪੁਰਾਣੀ ਗੱਲ ਹੈ। ਅਤੇ ਅਸੀਂ ਤਾਂ ਜਦੋਂ ਵੀ ਮੈਲਸੀ ਤੋਂ ਫੋਨ ਆਉਂਦਾ ਹੈ, ਮੈਨੂੰ ਕਾਲ ਆਉਂਦੀ ਹੈ, ਤੁਹਾਡਾ ਪੈਗਾਮ ਆਉਂਦਾ, ਮੈਨੂੰ ਉਹਨਾਂ ਦੀ ਯਾਦ ਆਉਂਦੀ ਹੈ। ਅਬਦੁਲ ਰਹਿਮਾਨ ਜਿੰਦੇ ਰਹੋ, ਬੜੀ ਮਿਹਰਬਾਨੀ, ਪ੍ਰੋਗਰਾਮ ਤੁਸੀਂ ਪਸੰਦ ਕੀਤਾ। ਅਬਦੁਲ ਹਮੀਦ ਫਰੂਕਾਬਾਦ ਵਾਲੇ, ਬਰਫੀ ਵਾਲੇ ਸਾਡੇ ਪ੍ਰੋਗਰਾਮ 'ਚ ਆ ਰਹੇ, ਕਹਿੰਦੇ ਮੈਂ ਨਾ ਇਕੱਲਾ ਬਹਿ ਕੇ ਤੁਹਾਡਾ ਪ੍ਰੋਗਰਾਮ ਸੁਣਦਾ ਪਿਆ ਸਾਂ ਅਤੇ ਹੱਸਦਾ ਪਿਆ ਸਾਂ, ਹੱਸਦਾ ਪਿਆ ਸਾਂ। ਸਾਰੇ ਘਰ ਵਾਲੇ ਕਹਿੰਦੇ ਤੁਸੀਂ ਇਕੱਲੇ ਬੈਠੇ ਕਿਉਂ ਹੱਸਦੇ ਪਿਆ ਜੇ? ਕਹਿੰਦਾ ਫਿਰ ਮੈਂ ਉਹਨਾਂ ਦੱਸਿਆ ਕਿ ਜੀ 101 ਤੋਂ ਪ੍ਰੋਗਰਾਮ ਚੱਲਦਾ ਪਿਆ, ਸੱਜਣ ਵੇਲੀ ਵਸੀਮ ਹੈ ਬੰਦਾ, ਅਤੇ ਉਹਨੂੰ ਮੈਂ ਸੁਣਦਾ ਪਿਆ ਅਤੇ ਹੱਸਦਾ ਪਿਆ। ਬੜੀ ਮਿਹਰਬਾਨੀ ਅਬਦੁਲ ਹਮੀਦ, ਤੁਸੀਂ ਸਾਡੇ ਪ੍ਰੋਗਰਾਮ ਦੇ ਸ਼ਾਮਿਲ ਹੋਏ ਜੇ, ਪ੍ਰੋਗਰਾਮ ਨੂੰ ਸੁਣਿਆ ਜੇ, ਪ੍ਰੋਗਰਾਮ ਨੂੰ ਪਸੰਦ ਕੀਤਾ ਜੇ। ਗੱਲ ਇੰਨੀ ਹੈਗੀ ਹੈ ਕਿ ਅਗਰ ਅਸੀਂ ਹੱਸਦੇ ਖੇਡਦੇ ਰਹਾਂਗੇ ਤਾਂ ਜ਼ਿੰਦਗੀ ਸਾਡੀ ਵੀ ਆਸਾਨ ਹੋ ਜਾਏਗੀ, ਅਤੇ ਜਿਹੜੇ ਸਾਡੇ ਲੋਕ ਜੁੜੇ ਹੁੰਦੇ ਨੇ ਸਾਡੇ ਨਾਲ, ਉਹਨਾਂ ਦੀ ਜ਼ਿੰਦਗੀ ਵੀ ਪੁਰਸਕੂਨ ਹੋ ਜਾਏਗੀ, ਕਿਉਂਕਿ ਤੁਸੀਂ ਸਮਾਈਲ ਦੇ ਰਹੇ ਜੇ, ਹੱਸ ਰਿਹਾ ਜੇ, ਪੋਜ਼ਿਟਿਵ ਐਨਰਜੀ ਦੇ ਰਿਹਾ ਜੇ, ਮਤਲਬ ਮੁਸਬਤ ਤਾਕਤ ਜਿਹੜੀ ਹੈ ਤੁਹਾਡੇ ਜਿਸਮ ਤੋਂ, ਤੁਹਾਡੀਆਂ ਗੱਲਾਂ 'ਚੋਂ ਨਿਕਲਦੀ ਪਈ ਹੈ, ਅੱਛੀ ਚੀਜ਼ ਤੁਹਾਡੇ ਜਿਸਮ 'ਚੋਂ ਨਿਕਲਦੀ ਪਈ ਹੈ, ਅੱਛੀ ਚੀਜ਼ ਤੁਹਾਡੀਆਂ ਗੱਲਾਂ 'ਚੋਂ ਨਿਕਲ ਰਹੀ ਹੈ, ਅੱਛੀ ਤਾਕਤ ਤੁਹਾਡੀਆਂ ਅੱਖਾਂ 'ਚੋਂ ਨਿਕਲ ਰਹੀ ਹੈ, ਅਤੇ ਉਹ ਦੂਸਰਿਆਂ 'ਤੇ ਅਸਰ ਪਾਉਂਦੀ ਪਈ ਹੈ। ਜਦੋਂ ਬੰਦਾ ਸੜਿਆ ਲੂਸਿਆ ਬੈਠਾ ਹੋਵੇ, ਉਵੇਂ ਗੱਲ ਗੱਲ ਦੇ ਉੱਤੇ ਲੜਦਾ ਪਿਆ ਹੋਵੇ, ਗੱਲ ਗੱਲ 'ਤੇ ਰੁਸ ਰੁਸ ਬਿਨ ਹੈ ਕਿਹੜਾ ਤੇਰਾ ਸਾਗ ਤੋੜਿਆ, ਅਤੇ ਉਹ ਦੂਸਰਾ ਬੰਦਾ ਜਿਹੜਾ ਨਾ ਉਹਦੇ 'ਤੇ ਵੀ ਉਹ ਅਸਰ ਪੈਣਾ ਸ਼ੁਰੂ ਹੋ ਜਾਂਦਾ, ਅਤੇ ਪੂਰੇ ਦੇ ਪੂਰਾ ਮਾਹੌਲ ਜਿਹੜਾ ਨਾ ਉਹ ਟੈਂਸ ਹੋ ਜਾਂਦਾ, ਖਰਾਬ ਹੋ ਜਾਂਦਾ। ਕੋਸ਼ਿਸ਼ ਇਹ ਕਰਨੀ ਚਾਹੀਦੀ ਕਿ ਅਸੀਂ ਆਪ ਵੀ ਰਿਲੈਕਸ ਰਹੀਏ, ਆਪ ਵੀ ਪੁਰਸਕੂਨ ਰਹੀਏ, ਅਤੇ ਦੂਸਰਿਆਂ ਨੂੰ ਵੀ ਪੁਰਸਕੂਨ ਰੱਖਣ ਦੀ ਕੋਸ਼ਿਸ਼ ਕਰੀਏ, ਔਰ ਇਹੋ ਹੀ ਸਕੂਨ ਜਿਹੜਾ ਨਾ ਉਹ ਜ਼ਿੰਦਗੀ ਹੈ, ਉਹੀ ਜ਼ਿੰਦਗੀ ਦੀਆਂ ਬਾਰਾਂ ਨੇ, ਉਹੀ ਠੰਡੀਆਂ ਦਰੱਖਤਾਂ ਦੀਆਂ ਛਾਵਾਂ ਨੇ, ਉਹੀ ਠੰਡੇ ਸੱਤੂ ਨੇ, ਸ਼ੱਕਰ ਦਾ ਸ਼ਰਬਤ ਹੈ, ਔਰ ਉਹੀ ਗੂੰਦ ਗਦੀਰ ਹੈ। ਸੁਣਦੇ ਰਹੋ ਔਰ FM ਪਾਕਿਸਤਾਨ, ਖਬਰਾਂ ਵੱਲ ਵਧਾਂਗੇ, ਉਸ ਤੋਂ ਬਾਅਦ ਵਾਪਸ ਆਵਾਂਗਾ, ਅਤੇ ਖਬਰਾਂ ਤੋਂ ਬਾਅਦ ਜਨਾਬ ਅਸੀਂ ਤੁਹਾਡੇ ਲਾਈਵ ਕਾਲਸ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ, ਅਤੇ ਸਾਡੇ ਨਾਲ ਜੁੜੇ ਰਹੋ। ਟੈਲੀਫੋਨ ਨੰਬਰ ਤੁਹਾਡਾ ਮੰਨਿਆ ਪਰ ਮੰਨਿਆ 0421 00011 0001।

0: ਜਿਹੜੀ ਹੈ ਉਹ ਮਸ਼ਲੇ ਬਣ ਜਾਂਦੀ ਹੈ, ਕੋਈ ਫਾਇਦਾ ਦੇ ਦਿੰਦੀ ਹੈ, ਅਤੇ ਯਕੀਨ ਕਰੋ ਕਿ ਪ੍ਰੋਗਰਾਮ ਕਰਨ ਦਾ ਮਕਸਦ ਜਿਹੜਾ ਉਹ ਪੂਰਾ ਹੋ ਜਾਂਦਾ ਹੈ। ਗੱਲ ਇੰਨੀ ਹੈ ਕਿ ਧੁੱਪ ਬੜੀ ਹੈ, ਗਰਮੀ ਦਾ ਮੌਸਮ ਹੈ, ਅਤੇ ਗਰਮੀ ਦੇ ਮੌਸਮ ਦੇ ਵਿੱਚ ਘਰੋਂ ਬਾਹਰ ਜਦੋਂ ਨਿਕਲਣਾ ਨੇ ਆਪਣੇ ਸਿਰ ਨੂੰ ਕਵਰ ਕਰਕੇ ਨਿਕਲਣਾ, ਆਪਣੇ ਆਪ ਨੂੰ ਲਪੇਟ ਕੇ ਨਿਕਲਣਾ, ਲੋਅ ਤੋਂ ਬਚ ਕੇ ਰਹਿਣਾ। ਅਜੇ ਤਾਂ ਬੜੀ ਤੇਜ਼ ਲੋਅ ਵੀ ਚੱਲਦੀ ਪਈ ਹੈ, ਅਤੇ ਜਿਹੜੀ ਇਹ ਜਿਹਨੂੰ ਉਰਦੂ 'ਚ ਕਹਿੰਦੇ ਲੂ ਲੱਗ ਗਈ, ਅਤੇ ਜਿਹੜੀ ਲੋਅ ਜਦੋਂ ਲੱਗ ਜਾਂਦੀ ਹੈ ਨਾ, ਅਤੇ ਬੰਦੇ ਨੂੰ ਬੜੀ ਤਬੀਅਤ ਖਰਾਬ ਹੋ ਜਾਂਦੀ ਹੈ। ਅਗਰ ਖੁਦਾ ਨਾ ਖਾਸਾ ਕੋਈ ਅੱਗੋਂ ਹੋਰ ਤੇਜ਼ ਗਰਮੀ ਆਏਗੀ, ਉਹਦੇ ਵਿੱਚ ਪਾਣੀ ਦੀ ਬੋਤਲ ਕੋਲ ਰੱਖੋ, ਅੱਜ ਵੀ ਆਪਣੇ ਕੋਲ ਪਾਣੀ ਦੀ ਬੋਤਲ ਰੱਖੋ। ਅਗਰ ਕੋਈ ਛਤਰੀ ਤੁਹਾਡੇ ਕੋਲ ਮੌਜੂਦ ਹੈ ਤਾਂ ਛਤਰੀ ਲੈ ਕੇ ਨਿਕਲੋ, ਨਹੀਂ ਤਾਂ ਸਿਰ ਨੂੰ ਚੰਗੀ ਤਰ੍ਹਾਂ ਕਵਰ ਕਰਕੇ ਕੱਪੜਾ ਲਪੇਟ ਕੇ ਆਪਣੇ ਹੱਥ ਬਾਂਹ ਅੱਧੀ ਬਾਹਾਂ ਵਾਲੀ ਜਿਹੜੀ ਸ਼ਰਟ ਹੈ ਉਹ ਪਾਣੀ ਬੰਦ ਕਰ ਦਿਓ, ਔਰ ਉਹਦੇ 'ਚ ਬਾਹਾਂ ਸੜ ਜਾਂਦੀਆਂ ਨੇ। ਮੋਟਰਸਾਈਕਲ ਚਲਾਉਂਦੇ ਹਾਂ, ਹੱਥ ਜਿਹੜੇ ਹੁੰਦੇ ਨੇ ਉਹਦਾ ਕਲਰ ਕੁਝ ਹੋਰ ਹੋ ਜਾਂਦਾ, ਜਿਹੜੇ ਦਸਤਾਨੇ ਨਹੀਂ ਪਾਉਂਦੇ ਅਤੇ ਬਾਂਹ ਦਾ ਕਲਰ ਕੁਝ ਹੋਰ, ਉਹ ਧੁੱਪ ਜਿਹੜੀ ਹੈ ਨਾ ਉਹ ਹੱਥਾਂ ਨੂੰ ਸਾੜ ਦਿੰਦੀ ਹੈ, ਰੰਗ ਕਾਲਾ ਹੋ ਜਾਂਦਾ। ਕਹਿੰਦਾ ਕਾਲਾ ਧੂਤ ਬੰਦਾ ਕਿੱਥੋਂ ਆਇਆ? ਉਹ ਮੈਂ ਹਾਂ, ਮੈਂ ਕਹਿੰਦੀ ਤੂੰ ਨਹੀਂ ਹੋ ਸਕਦਾ, ਉਹ ਮੈਂ ਹੀ ਹਾਂ ਤੇਰਾ ਭਰਾ, ਤੇਰਾ ਬੇਲੀ, ਤੇਰਾ ਸੱਜਣ ਮੈਂ ਹੀ ਹਾਂ। ਹਾਂ, ਤੂੰ ਐਡਾ ਕਾਲਾ ਧੂਤ ਕਿਉਂ ਹੋਇਆ ਪਿਆ? ਉਹ ਮੈਂ ਧੁੱਪ ਦੇ ਵਿੱਚ ਬਗੈਰ ਹੈਲਮਟ ਪਾਈਓ ਜਾਂ ਬਗੈਰ ਕੱਪੜਾ ਲਪੇਟਿਓ ਮੈਂ ਮੋਟਰਸਾਈਕਲ ਚਲਾ ਕੇ ਆਇਆ। ਮੈਂ ਗੱਲ ਕਰ ਲਓ ਜਨਾਬ, ਧੁੱਪ ਜਿਹੜੀ ਹੈ ਨਾ ਇਹਨੂੰ ਇਹਦੇ ਤੋਂ ਬਚਣ ਵਾਸਤੇ ਸਾਨੂੰ ਬਲੌਕ ਦਾ ਇਸਤੇਮਾਲ ਕਰਨਾ ਚਾਹੀਦਾ। ਕਰੀਮ ਜੀ ਹੁੰਦੀ ਉਹ ਬੰਦਾ ਮੂੰਹ 'ਤੇ ਲਾ ਲਵੇ ਨਾ, ਅਤੇ ਸੂਰਜ ਜਿਹੜਾ ਨਾ ਉਹਦੀ ਜਿਹੜੀਆਂ ਸੜ ਰਹਿੰਦੀਆਂ ਛੋਵਾਂ ਨੇ, ਮੁੱਧਰ ਛੋਵਾਂ ਜਿਹੜੀਆਂ ਨੇ ਨਾ ਉਹ ਸਾਡੇ ਮੂੰਹ ਤੱਕ ਨਹੀਂ ਪਹੁੰਚਦੀਆਂ, ਸਾਡੇ ਹੱਥਾਂ ਤੱਕ ਨਹੀਂ ਪਹੁੰਚਦੀਆਂ। ਖੈਰ, ਇਹ ਜਿਹੜੀਆਂ ਨੇ ਬੜੀਆਂ ਨਰਮੋ ਨਾਤਿਕ ਜਿਹੀਆਂ ਗੱਲਾਂ ਹੈਗੀਆਂ ਨੇ, ਇਹਨਾਂ 'ਤੇ ਵੀ ਅਮਲ ਕਰ ਰਹੀ ਹੈ ਤਾਂ ਸਾਡਾ ਬੜਾ ਫਾਇਦਾ। ਮਗਰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਮਤੀਰਾ ਸ਼ਤੀਰਾ ਖਾਈਏ, ਦੁਹਾਨੇ ਛੁਹਾਨੇ ਖਾਈਏ, ਲੱਸੀਆਂ ਲੁੱਸੀਆਂ ਪੀਵੀਏ, ਦਹੀਂ ਸ਼ਹੀ ਖਾਈਏ, ਸਵੇਰੇ ਪਰੌਂਠਿਆਂ ਦੇ ਨਾਲ ਮਿੱਠਾ ਦਹੀਂ ਬਰਫ਼ ਪਾ ਕੇ ਕਿਆ ਭਾਵ ਹੈ ਜਨਾਬ, ਅਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਖਾਧੀਆਂ ਜਾਣ ਤਾਂ ਕਿ ਜਿਸਮ ਦੇ ਵਿੱਚ ਗਰਮੀ ਜਿਹੜੀ ਹੈ ਉਹ ਆ ਨਾ ਜਾਵੇ, ਤਬੀਅਤ ਨਾ ਖਰਾਬ ਹੋ ਜਾਵੇ। ਅਤੇ ਬਹੁਤਾ ਵੀ ਨਹੀਂ ਖਾਣਾ ਜਨਾਬ, ਕਿ ਬਹੁਤੇ ਤੁਸੀਂ ਦੁਹਾਨੇ ਖਾਣੇ ਸ਼ੁਰੂ ਕਰ ਦਿਓ ਅਤੇ ਉਸ ਤੋਂ ਬਾਅਦ ਪੇਟ ਖਰਾਬ ਕਰਕੇ ਬਹਿ ਜਾਓ, ਆਪਣਾ ਸਟੋਮਿਕ ਮੈਦਾ ਖਰਾਬ ਕਰਕੇ ਬਹਿ ਜਾਓ, ਅਤੇ ਮਸਲਾ ਬਣ ਜਾਏ। ਬਹੁਤ ਜ਼ਰੂਰੀ ਹੈ ਕਿ ਮੌਸਮ ਦੇ ਮੁਤਾਬਿਕ ਆਪਣੇ ਆਪ ਨੂੰ ਟਾਲਣਾ। ਮੇਰੇ ਤਰ੍ਹਾਂ ਠੰਡਾ ਪਾਣੀ ਜ਼ਿਆਦਾ ਨਹੀਂ ਪੀਣਾ, ਠੰਡਾ ਪਾਣੀ ਪੀਣਾ ਨਹੀਂ ਤਾਂ ਫਿਰ ਮੇਰਾ ਗਲਾ ਖਰਾਬ ਹੋ ਜਾਂਦਾ। ਜਦੋਂ ਮੇਰਾ ਗਲਾ ਖਰਾਬ ਹੋ ਜਾਂਦਾ ਤਾਂ ਫਿਰ ਹੀ ਆ ਕੇ ਕਹਿੰਦੀਆਂ ਨੇ ਵਸੀਮ ਤੁਹਾਡਾ ਗਲਾ ਖਰਾਬ ਹੈ। ਔਰ ਮੇਰੇ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਗੱਲਾਂ ਬਾਤਾਂ ਅਸੀਂ ਢੇਰ ਸਾਰੀਆਂ ਕਰਨੀਆਂ, ਮਗਰ ਅਸੀਂ ਇਹ ਵੀ ਪੁੱਛਣਾ ਕਿ ਜਨਾਬ ਜਿਹੜੇ ਲੋਕ ਸੁਸਤ ਹੁੰਦੇ ਨੇ, ਆਲਸੀ ਹੁੰਦੇ ਨੇ, ਉਹਨਾਂ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ? ਹੈਲੋ,
1: ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ
1: ਜੀ, ਨੀਵ ਡਰਾਈਵਰ ਬੋਲ ਰਿਹਾ ਬੇਟੀਆਂ ਰੋਡ
0: ਤੋਂ। ਕੀ ਬਾਤ ਹੈ ਮੇਰੇ ਭਰਾ ਨੀਵ ਡਰਾਈਵਰ, ਕੀ ਹਾਲ ਹੈ ਨੀਵ ਡਰਾਈਵਰ ਦਾ?
1: ਠੀਕ ਠਾਕ ਸਰ, ਤੁਸੀਂ ਸੁਣਾਓ, ਖੈਰ ਗਿਆ ਤੇ?
0: ਸ਼ੁਕਰ ਅੱਲਾ ਦਾ, ਵੇਖ ਲਓ ਕਿੰਨਾ ਰੌਲਾ ਪਾਇਆ ਮੈਂ
1: ਸਾਰਾ, ਇਹਦੇ 'ਤੇ ਕੋਈ ਸ਼ੱਕ ਨਹੀਂ।
0: ਕਿੱਦਾਂ ਮੁੰਡਾ ਸੀ ਨਾ, ਉਹ ਮੁੰਡਾ ਸੀ, ਮੁੰਡਾ ਮੁੰਡਾ ਰੋਜ਼ ਸਕੂਲੋਂ ਨੱਸਿਆ ਵੇ, ਬੱਚਾ ਦੂਸਰੀ ਤੀਸਰੀ ਜਮਾਤ 'ਚ ਪੜ੍ਹਦਾ ਸੀ, ਪਹਿਲੀ ਦੂਸਰੀ 'ਚ, ਉਹਨੂੰ ਸਕੂਲ ਛੱਡ ਕੇ ਆਉਣ, ਤਖਤੀ ਪੋਚ ਕੇ, ਬਸਤਾ ਦੇ ਕੇ, ਛੱਡ ਛੁੱਟ ਕੇ, ਸੁਰਮਾ ਸੁਰਮਾ ਪਾ ਕੇ ਤਿਆਰ ਕਰਕੇ, ਨਾਸ਼ਤਾ ਨੁਸ਼ਤਾ ਕਰਵਾ ਕੇ, ਅਤੇ ਉਹਨੂੰ ਸਕੂਲ ਛੱਡ ਕੇ ਆਉਣ, ਥੋੜ੍ਹੀ ਦੇਰ ਬਾਅਦ ਘੰਟੇ ਕੁ ਬਾਅਦ ਉਹ ਦੌੜਿਆ, ਫਿਰ ਉਹਨੂੰ ਛੱਡ ਕੇ ਆਉਣ, ਫਿਰ ਦੌੜਿਆ ਵੇ, ਫਿਰ ਛੱਡ ਕੇ ਆਉਣ, ਉਹਨੂੰ ਫੜ ਕੇ ਚੰਗੀ ਤਰ੍ਹਾਂ ਧੈਂਬੜੀ ਲਈ ਇੱਕ ਦਿਨ ਉਹਦੀ ਅੰਮੀ ਨੇ, ਧੱਬੇ ਨੇ ਵੀ ਕੁੱਟਿਆ, ਚੰਗੀ ਤਰ੍ਹਾਂ ਕੁੱਟਿਆ ਉਹਨੂੰ। ਮੈਂ ਕਿਹਾ ਤੂੰ ਬੇਵਕੂਫਾ, ਤੂੰ ਤਾਂ ਤੈਨੂੰ ਅਸੀਂ ਸਕੂਲੇ ਛੱਡ ਕੇ ਆਉਂਦੇ ਹਾਂ, ਤੂੰ ਤਾਂ ਰੋਜ਼ ਭੱਜਿਆ ਨਾ, ਸਕੂਲ ਕਿਉਂ ਨਹੀਂ ਜਾਂਦਾ? ਅਤੇ ਨਾ ਉਹ ਕਹਿੰਦਾ ਮੈਂ ਨਹੀਂ ਜਾਣਾ ਜੂਨਾ ਸਕੂਲੇ। ਇੱਕ ਬੰਦਾ ਕੁਰਸੀ 'ਤੇ ਬੈਠਾ ਬੋਲੀ ਜਾਂਦਾ।
1: ਦੇਖੋ ਵਸੀਮ ਸਾਹਿਬ, ਤੁਸੀਂ ਬੋਲੋਗੇ ਨਾਲ ਫਿਰ ਪ੍ਰੋਗਰਾਮ ਅੱਗੇ ਕਿਵੇਂ ਵਧੇਗਾ?
0: ਕੁਝ ਲੋਕੀ ਕਹਿੰਦੇ ਜਨਾਬ ਸਵੇਰੇ ਹਲਵਾ ਪੁੜੀ ਦਾ ਨਾਸ਼ਤਾ ਕਰਦੇ, ਜਦੋਂ ਹਲਵਾ ਪੁੜੀ ਦਾ ਨਾਸ਼ਤਾ ਕਰਦੇ ਨੇ ਨਾ, ਤੇ ਨਾਲ ਦੀ ਦੁਕਾਨ ਵਾਲਾ ਕਹਿੰਦਾ ਭਾਜੀ ਲੱਸੀ ਲੈ ਕੇ ਆਵਾ, ਉਹ ਜਦੋਂ ਲੱਸੀ ਅੰਦਰ ਜਾਂਦੀ ਹੈ ਨਾ, ਉਸ ਵਕਤ ਬੰਦਾ ਕਹਿੰਦਾ ਮੈਂ ਸੁਸਤੀ ਅੱਜ ਸਾਰਾ ਦਿਨ ਸੋ ਕੇ ਹੀ ਨੰਗੇਗਾ, ਹੈ ਨਾ? ਇਸ ਤਰ੍ਹਾਂ ਹੀ
1: ਗੱਲ ਹੈ। ਅੱਛਾ ਰਸੀਮ ਸਾਹਿਬ
0: ਜੀ,
1: ਅਗਰ ਹੋ ਸਕੇ ਨਾ ਤੇ ਮੈਂ ਤੁਹਾਨੂੰ ਦੋ ਕੁ ਬੋਲ ਸੁਣਾਉਣਾ। ਅਨੀਲਾ ਜੀ ਉਹਦੇ ਕਹਿੰਦੇ ਕਿ ਨਹੀਂ ਬਾਈ, ਪਤਾ ਨਹੀਂ ਤਿਆਰੀ ਕਰਕੇ ਆਉਂਦਾ, ਬੜਾ ਅੱਛਾ ਗਾਣਾ।
0: ਅੱਛਾ,
1: ਤੇ ਸਿਰਫ ਦੋ ਲੈਣਾ, ਜ਼ਿਆਦਾ ਲੰਮਾ, ਜ਼ਿਆਦਾ ਟਾਈਮ ਨਹੀਂ ਲਵਾਂਗਾ।
0: ਹਾਂ ਸੁਣਾਓ ਸੁਣਾਓ।
1: ਨੀ ਚੁੰਨੀ ਉੱਡ ਜਾਣੀ ਹੈ, ਨੀ ਉੱਡ ਕੁੱਡ ਜਾਣੀ ਹੈ ਤੈਨੂੰ,

0: ਖੜਾ ਮੇਰੇ ਮਗਰੋਂ ਵੀ ਲੈ ਜਾ ਨੀ ਚੁੰਨੀ ਉੱਡ ਜਾਣੀ ਏ ਨੀ ਉੱਡ ਪੁੱਡ ਜਾਣੀ ਏ ਤੈਨੂੰ ਮੈਂ ਗੱਲ ਨਾਲ ਲਾ ਨੀ ਲਿਆ ਹਾਏ ਆਪਾਂ ਗੱਲ ਪਾ ਨੀ ਲਿਆ
1: ਕਿਆ ਬਾਤ ਏ ਕਿਆ ਬਾਤ ਏ ਕਿਆ ਬਾਤ ਏ
2: ਸਰ ਮੇਰੇ ਵੱਲੋਂ ਨੀਲਾ ਜੀ ਨੂੰ ਤੇ ਸ਼ਮੀ ਮਾਪੀ ਨੂੰ ਤੇ ਅਕਸਰ ਰਾਜਪੂਤ ਸਾਹਿਬ ਜੀ ਨੂੰ ਸਲਾਹ ਨੂੰ ਤੇ ਸਮਾਨ ਮੁਗਲ ਸਾਹਿਬ ਨੂੰ ਮੇਰੇ ਵੱਲੋਂ ਭੇਜ ਦੇ ਦੁਆਵਾਂ ਰੱਬ ਰੱਖਾ ਤੇ ਅੱਲਾ ਦੇ
1: ਰੱਬ ਰੱਖਾ।

ਗੱਲ ਕਹਿੰਦੀ ਤੂੰ ਮੈਨੂੰ ਮੂੰਹ ਕੱਢ, ਮੈਂ ਤੈਨੂੰ ਸ਼ਹਿਰੋਂ ਕੱਢ ਕੇ ਆਵਾਂਗੀ। ਉਧਰੋਂ ਨੀਵ ਡਰਾਈਵਰ ਨੇ ਗਾਣਾ ਮੂੰਹ ਚੋਂ ਕੱਢਿਆ ਸੀ, ਗਾਣਾ ਉਸੇ ਵੇਲੇ ਲਾ ਦਿੱਤਾ ਜੇ। ਤੁਸੀਂ ਵੀ ਗਾਣਾ ਕੇ ਸੁਣਾ ਸਕਦੇ ਜੇ, ਅਸਲ ਗਾਣਾ ਸੁਣ ਸਕਦੇ ਜੇ।

0: हेलो
1: हेलो सलाम अलैकुम।
0: वालेकुम सलाम, की हाल है अब्दुल मजीद? ठीक है,
1: वधिया जी वधिया, अल्लाह का शुक्र है। वसीम साहब माशाल्लाह माशाल्लाह, वाकई अभी कल असल में अंज लग रहा कदम सदाई हो गए हैं माशाल्लाह। वसीम साहब अल्लाह तुम खुश रखे, बहुत प्यारा तो। मेरा ना वो मेरा दोस्त के आके चुनना ना ताड़ा प्रोग्राम, पहले वही ठंडा पानी पियाना, फिर आई यार चाह पिए ना तुस्ती दूर हो जाती है, फिर प्रोग्राम सुनी रहा ताड़ा।
0: ठीक हो गया, ठीक हो गया।
1: ते मेरा गोदी जट न ਰਗਾ ਚੌਧਰੀ ਨੂੰ, ਨੀਹ ਡਰਾਈਵਰ ਨੂੰ, ਤੇ ਆਪਣੇ ਅਸ਼ਵਨੀ ਖਾਨ ਤੇ ਮਾਨਦ ਭਾਈ, ਨਿਆਜ ਭਾਈ।
0: ਮੈਨੂੰ ਇਹ ਦੱਸੋ ਸਾਰੇ ਭਰਾਵਾਂ ਨੂੰ ਸਲਾਮ ਬੋਲਣਗੇ, ਤੁਹਾਨੂੰ ਜਦੋਂ ਸੁਸਤੀ ਪੈਂਦੀ ਹੈ ਤੇ ਕੌਣ ਤੁਹਾਡੀ ਸੁਸਤੀ ਦੂਰ ਕਰਦਾ ਹੈ?
1: ਮੈਂ ਚਾਹ ਪੀਣ ਸੁਸਤੀ ਦੂਰ ਹੋ ਜਾਂਦੀ
0: ਹੈ। ਓਕੇ,
1: ਮੈਂ ਲੱਸੀ ਪੀਂਦਾ ਨਹੀਂ, ਮੈਂ ਲੱਸੀ ਪੀਂਦਾ ਨਹੀਂ, ਲੱਸੀ ਪੀ ਲਓ ਤੇ ਬਸ ਦੋ ਦਿਨ ਸੌਂ ਜਾਓ।
0: ਨਹੀਂ ਮੇਰਾ ਮਤਲਬ ਇਹ ਸੁਸਤੀ ਨਹੀਂ ਸੀ, ਮੇਰਾ ਮਤਲਬ ਸੀ ਜਿਹੜੇ ਲੋਕੀ ਸੁਸਤ ਹੁੰਦੇ ਨੇ ਹਰ ਕੰਮ ਦੇ ਵਿੱਚ, ਸੁਸਤ ਹੁੰਦੇ ਨੇ ਹਰ ਕੰਮ ਨੂੰ ਲੇਟ ਕਰਦੇ ਨੇ। ਕੰਮ
1: ਕੰਮ ਵੈਸੇ ਜਿੰਨੇ ਵੀ ਹੈ ਨਾ, ਕੰਮ ਚੁਸਤ ਹੋ ਕੇ ਕਰਨਾ ਪੈਂਦਾ।
0: ਓਕੇ, ਅੱਲਾ ਹਾਫਿਜ਼। ਓਕੇ ਜੀ।

0: Un caraye.
1: Cumhane tsunami undite cel tor ke leanda.
0: Te gaate ho ka sabbe. Te dek kana vishe nat na ho.
1: Natiya nahi. Main nat paanda diya.
0: Pehla na das ve.
1: Pehla sir kajni.
0: Che sir te pra kaj de hunde ne.
1: Te fer to wari kaj. Es le ke main tera pra vi ha. Te tere pra da yaar vi.
2: ਹੋਰ ਖੂਬਸੂਰਤ ਹੋ ਜਾਂਦਾ, ਬੰਦੇ ਦੀ ਸੁਸਤੀ ਦੂਰ ਹੋ ਜਾਂਦੀ ਹੈ. ਅਨਦਰ ਬਿਊਟੀਫੁਲ ਨੰਬਰ ਇਜ਼ ਕਮਿੰਗ ਯੋਰ ਵੇ ਫਰੋਮ ਦ ਮੂਵੀ ਕਾਲਕਾ. ਦਿਲ ਦਾ ਫੈਸਲਾ ਹੈ, ਤੁਹਾਡੇ ਵੀ ਦਿਲ ਦਾ ਫੈਸਲਾ ਤੇ ਸਾਡੇ ਵੀ ਦਿਲ ਦਾ ਫੈਸਲਾ ਹੈ. ਅੱਜ ਨੂਰੀ ਦੇਰੀ ਹੋ ਗਈ, ਕਿਆ ਬਾਤ ਹੈ ਜਨਾਬ, ਅੱਜ ਦਾ ਦਿਨ ਬੜੇ ਸੋਹਣਾ ਹੈ. ਕਿਉਂ ਸੋਹਣਾ ਹੈ? ਕਿ ਤੁਸੀਂ ਸਾਡੇ ਨਾਲ ਮੌਜੂਦ ਹੈ ਤੇ ਅਸੀਂ ਤੁਹਾਡੇ ਨਾਲ ਮੌਜੂਦ ਹਾਂ. ਸੁਲਤਾਨ ਰਾਜ ਤੇ ਅੰਜਮਨ.

101 FM ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਆਵਾਜ਼ ਤੁਹਾਡੀ ਸਮਾਤਾ ਤੱਕ ਪਹੁੰਚਦੀ ਪਈ, ਤੁਹਾਡੇ ਆਪਣੇ ਮੇਜ਼ਬਾਨ ਵਸੀਮ ਅਹਿਮਦ ਦੀ। ਅਗਰ ਗੱਡੀ ਚਲਾਉਂਦੇ ਪਏ ਜੀ, ਮੋਟਰਸਾਈਕਲ ਚਲਾਉਂਦੇ ਪਏ ਜੇ, ਪੈਦਲ ਚੱਲਦੇ ਪਏ ਜੇ, ਭਾਰ ਬੜੇ ਧਿਆਨ ਨਾਲ, ਬੜੇ ਧਿਆਨ ਨਾਲ, ਬੜੇ ਧਿਆਨ ਨਾਲ ਟ੍ਰੈਫਿਕ ਦੇ ਜਿੰਨੇ ਵੀ ਕਾਨੂੰਨ ਹੈਗੇ ਨੇ, ਜਿੰਨੇ ਵੀ ਰੂਲ ਹੈਗੇ ਨੇ, ਉਹਨਾਂ ਸਾਰਿਆਂ ਨੂੰ ਮੰਨਣਾ ਬੜਾ ਜ਼ਰੂਰੀ ਹੈਗਾ ਜੇ। ਅਗਰ ਉਹਨਾਂ 'ਤੇ ਅਮਲ ਨਹੀਂ ਕਰਾਂਗੇ ਨਾ, ਭਾਵੇਂ ਵੇਖ ਲਵੋ, ਫਿਰ ਦੱਸਾਂ ਕੀ ਹੁੰਦੀ ਹੈ, ਗੜਬੜ ਹੋ ਜਾਂਦੀ ਹੈ, ਫਿਰ ਚਲਾਨ ਵੀ ਹੋ ਜਾਂਦੇ ਨੇ, ਅਤੇ ਫਿਰ ਬੰਦਾ ਫੜਿਆ ਵੀ ਜਾਂਦਾ ਹੈ। ਇਸ ਵਾਸਤੇ ਨਾ ਬੜਾ ਧਿਆਨ ਰੱਖਣਾ, ਔਰ ਉਹਦੇ ਤੋਂ ਵੱਧ ਕੇ ਜਿਹੜੀ ਸਭ ਤੋਂ ਖੌਫਨਾਕ ਗੱਲ ਹੁੰਦੀ ਉਹ, ਅਗਰ ਖੁਦਾ ਨਾ ਖਾਸਤਾ, ਖੁਦਾ ਨਾ ਖਾਸਤਾ, ਖੁਦਾ ਨਾ ਖਾਸਤਾ ਐਕਸੀਡੈਂਟ ਹੋ ਜਾਵੇ, ਕੋਈ ਹਾਦਸਾ ਹੋ ਜਾਵੇ, ਤਾਂ ਸੱਟਾਂ ਵੀ ਲੱਗਦੀਆਂ ਨੇ। ਅਤੇ ਬੜੀ ਜ਼ਰੂਰੀ ਗੱਲ ਹੈ ਕਿ ਆਪਣਾ ਆਪ ਨੂੰ ਮਹਿਫੂਜ਼ ਕਰਕੇ ਅਤੇ ਬੜੀ

0: ਤੁਸੀਂ ਸੁਣਾ ਦੇ ਤੋ ਸਾਡੀ ਬੜੀ ਮਿਹਰਬਾਨੀ।
1: ਦਿਲਾ ਠਹਿਰ ਜਾ ਯਾਰ ਦਾ, ਐਡਾ ਸੋਹਣਾ ਗਾਣਾ ਤੁਸੀਂ ਸਾਨੂੰ ਸੁਣਾਇਆ ਔਰ ਇਹਦੇ ਜਿਹੜਾ ਤੁਸੀਂ ਉਹਦੇ ਥੋੜਾ ਜਿਹਾ ਵਿੱਚ ਇਜ਼ਾਫਾ ਕੀਤਾ ਨਾ, ਦਿਲਾ ਕਿਆ ਬਾਤ, ਕਿਆ ਬਾਤ ਹੈ। ਔਰ ਗਾਣਾ ਵੀ ਸ਼ਰਾਇਜ਼ ਹੋਇਆ ਸੀ ਗਾਲਿਬਨ ਅਸਲਮ ਪਰਵੇਜ਼
0: ਜੀ, ਅਸਲਮ ਪਰਵੇਜ਼ ਔਰ ਸਬੀਆ ਖਾਨ।
1: ਸਬੀਆ ਖਾਨ ਦੇ ਲੋ ਇਜਾਜ਼ਤ ਦਿਓ, ਅੱਲਾ ਹਾਫਿਜ਼,
0: ਬਹੁਤ ਸ਼ੁਕਰੀਆ,
1: ਥੈਂਕ ਯੂ ਵੈਰੀ ਮਚ।

ਦਿਲਾਂ ਠਹਿਰ ਜਾ ਯਾਰ ਦਾ ਨਜ਼ਾਰਾ ਲੈਣ ਦੇ। ਤੁਹਾਨੂੰ ਦੱਸ ਦਈਏ ਕਿ ਅਸੀਂ ਹੁਣੇ ਥੋੜ੍ਹੀ ਦੇਰ 'ਚ ਕੁਝ ਲੰਮਿਆਂ ਬਾਅਦ ਇੱਕ ਕਮਰਸ਼ੀਅਲ ਪ੍ਰੋਗਰਾਮ 15 ਮਿੰਟ ਦਾ ਪ੍ਰੋਗਰਾਮ ਸ਼ਾਮਿਲ ਕਰਾਂਗੇ ਅਤੇ ਉਸ ਤੋਂ ਬਾਅਦ ਫਿਰ ਸਾਡਾ ਪ੍ਰੋਗਰਾਮ ਜਾਰੀ ਰਹੇਗਾ। 15 ਮਿੰਟ ਦਾ ਪ੍ਰੋਗਰਾਮ ਹੈ, ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਰਹਿਣਾ, ਕਿਤੇ ਜਾਣਾ ਨਹੀਂ, ਔਰ ਪ੍ਰੋਗਰਾਮ ਨੂੰ ਸੁਣਦੇ ਰਹੋ ਅਤੇ ਅਸੀਂ ਵਾਪਸ ਆਵਾਂਗੇ 2:45 ਦੇ ਉੱਤੇ। ਸਾਡੇ ਨਾਲ ਰਹਿਣਾ।

0: شکریہ آپ نے ایف ایم 101 ٹیون کیا.
1: السلام علیکم سامعین, پروگرام جان ہے تے جہان ہے دے نال طاہرہ جبین حاضر ہے. اج ساڈے پروگرام دے وچ ساڈے مہمان نے ہومیو ڈاکٹر سعید انور سلیری صاحب. ڈاکٹر صاحب کسے تعارف دے محتاج نہیں. ڈاکٹر صاحب سابقہ وائس پرنسپل نے لاہور میڈیکل کالج دے. ڈاکٹر صاحب اس شعبے دے وچ 30 سالہ تجربہ رکھدے نے. سامعین تان کوئی بھی مسئلہ ہووے تسی کلینک آ سکدے ہو یا ڈاک دے ذریعے دوائی منگوا سکدے ہو. اس تو علاوہ ڈاکٹر صاحب نظر دے بارے چ ہور بھی کافی بیماریاں دے بارے چ چیک اپ کردے نے اور اکثر اپنے کلینک تے کیمپ بھی لگاندے نے. ڈاکٹر صاحب دا کلینک دا پتہ نوٹ کر لو, انور ہسپتال نزد تھانہ بدامی باغ لاہور. ڈاکٹر صاحب دا فون نمبر ہے 0300414138600, یعنی 0300-44-13-860. ڈاکٹر صاحب دے کلینک دے اوقات کار نوٹ کر لو, صبح 11 بجے تو لے کے شام 5 بجے تک تے رات 8 بجے تو لے کے 11 بجے تک اپنے کلینک تے مریض ویختے نے. تے پروگرام دا باقاعدہ آغاز کرنے ہاں. ساڈے نال موجود نے ہومیو ڈاکٹر سعید انور سلیری صاحب. جی ڈاکٹر صاحب السلام علیکم.
2: وعلیکم السلام.
1: جی ڈاکٹر صاحب, یہ پہلا میسج میں پڑھ رہی ہاں, ریحانہ بی بی نے کیتا ہے سانوں لاہور تو ہی. یہ لکھدیاں نے کہ میں تہاڈے کولوں دوائی کھادی ہے ڈاکٹر صاحب, انہاں نوں دمے دا مسئلہ سی. یہ کہندیاں نے کہ میرا دما ہوں ٹھیک ہے.
2: جی
1: پہلے انہاں دا اکثر ساہ بھی خراب ہو جاندا سی, گھر دا کام کرن لگیا بھی انہاں نوں تکلیف ہوندی سی. یہ لکھدیاں نے کہ میں ہوں ٹھیک ہاں. انہاں نے مزید کہا کہ ڈاکٹر صاحب مینوں یہ بارے چ پرہیز دے بارے دسو, اور اس تو علاوہ اگر میں دوائی دی ضرورت ہے تو دوائی مزید بھیج دیو.
2: بسم اللہ الرحمن الرحیم. ਇਹਨਾਂ ਦਾ ਨਾ ਦਮੇ ਦਾ ਮਸਲਾ ਕਾਫੀ ਖਰਾਬ ਸੀ, ਬੜਾ ਪੁਰਾਣਾ ਮਰਜ਼ ਸੀ ਜਿਹਦੀ ਵਜ੍ਹਾ ਨਾਲ ਸਾਹ ਰੁਕ ਜਾਂਦਾ ਸੀ. ਅਤੇ ਇਹਨਾਂ ਦਾ ਐਕਸਰੇ ਵੀ ਮੈਂ ਚੈੱਕ ਕੀਤਾ ਸੀ, ਇਹਦੇ 'ਚ ਇਹਨਾਂ ਦਾ ਨਾ ਬਲਗਮ ਵਗੈਰਾ ਬਹੁਤ ਜ਼ਿਆਦਾ ਸੀ, ਰੇਸ਼ਾ ਜੰਮੇ ਸੀ ਬਲਗਮ ਅਤੇ ਫੇਫੜਿਆਂ ਦੇ ਵਿੱਚ. ਅਤੇ ਉਹ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀਆਂ ਦਵਾਈਆਂ ਦੇ ਨਾਲ ਇਹ ਸ਼ਫਾਯਾਬ ਹੋ ਗਏ ਨੇ. ਅਤੇ ਤੁਹਾਡੀ ਦਵਾਈ ਸੀ ਜੀ ਆਰਸੈਨਿਕ 30, ਇਹ 5 ਕਤਰੇ ਸੁਬਹਾ ਦੁਪਹਿਰ ਸ਼ਾਮ ਪੀਣੇ ਸੀ. ਇਹਦੇ ਨਾਲ ਤੁਹਾਡਾ ਦਮੇ ਦਾ ਮਰਜ਼ ਖਤਮ ਹੋ ਗਿਆ ਹੈ ਹੁਣ, ਲੇਕਿਨ ਮਜ਼ੀਦ ਤੁਸੀਂ ਦਵਾਈ 1 ਮਹੀਨੇ ਦੀ ਹੋਰ ਖਾਣੀ ਹੈ. ਇਹ ਦਵਾਈ ਤੁਸੀਂ ਕਲੀਨਿਕ 'ਤੇ ਤਸ਼ਰੀਫ ਲਾਓ ਜਾਂ ਫਿਰ ਡਾਕ ਦੇ ਜ਼ਰੀਏ ਮੰਗਾ ਲਓ, ਅੱਲਾਹ ਤਾਲਾ ਆਪਣਾ ਕਰਮ ਕਰੇਗਾ.
1: ਜੀ ਡਾਕਟਰ ਸਾਹਿਬ, ਇਹ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਅਹਿਮਦ ਸਾਹਿਬ ਨੇ ਹਾਫਜ਼ਾਬਾਦ ਤੋਂ ਲਿਖਿਆ ਹੈ. ਇਹ ਲਿਖਦੇ ਨੇ ਕਿ ਮੈਨੂੰ ਮੋਹਰਿਆਂ ਦਾ ਮਸਲਾ ਸੀ.
2: ਜੀ
1: ਇਹਨਾਂ ਨੂੰ ਡਾਕਟਰ ਨੇ ਓਪਰੇਸ਼ਨ ਦੇ ਬਾਰੇ 'ਚ ਕਿਹਾ ਸੀ, ਲੇਕਿਨ ਇਹ ਓਪਰੇਸ਼ਨ ਤੋਂ ਕਰਵਾਉਣ ਤੋਂ ਡਰਦੇ ਸੀ. ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਖਾਧੀ ਹੈ. ਇਹ ਲਿਖਦੇ ਨੇ ਕਿ ਮੇਰੀ ਸੱਜੀ ਲੱਤ ਵੀ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ 'ਚ ਵੀ ਦਰਦ ਰਹਿੰਦੀ ਸੀ. ਇਹਨਾਂ ਲਿਖੇ ਕਿ ਮੈਂ 1 ਮਹੀਨਾ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੈਂ ਹੁਣ ਠੀਕ ਹਾਂ. ਇਹਨਾਂ ਨੇ ਕਿਹਾ ਕਿ ਮਜ਼ੀਦ ਡਾਕਟਰ ਸਾਹਿਬ ਇਹ ਜਿਹੜਾ ਮੇਰਾ ਮਸਲਾ ਹੈ ਕਿ ਲੱਤ ਦਾ ਔਰ ਕਮਰ ਦਾ, ਇਹਦੇ ਵਾਸਤੇ ਤੁਸੀਂ ਮੈਨੂੰ ਮਜ਼ੀਦ ਦਵਾਈ ਅਰਸਾਲ ਕਰ ਦਿਓ.
2: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਕੋਈ ਵੀ ਮਸਲਾ ਹੋਵੇ, ਜੋੜਾਂ ਦੀਆਂ ਦਰਦਾਂ ਨੇ, ਹੱਡੀਆਂ ਕਮਜ਼ੋਰ ਹੋ ਗਈਆਂ ਨੇ, ਗੋਡਿਆਂ ਤੋਂ ਚੱਲਣਾ ਫਿਰਨਾ ਮੁਸ਼ਕਲ ਹੋ ਜਾਂਦਾ, ਇਸ ਤੋਂ ਬਾਅਦ ਮੋਹਰਿਆਂ ਦੀ ਵਜ੍ਹਾ ਨਾਲ ਵੀ ਬਾਅਦ ਕਾਦ ਓਪਰੇਸ਼ਨ ਵੀ ਕਰਾਉਣੇ ਪੈ ਜਾਂਦਾ ਹੈ, ਅਤੇ ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ. ਮੋਹਰਿਆਂ ਦੀ ਦਵਾਈ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਭੇਜ ਰਹੇ ਹਾਂ. ਪਹਿਲੇ ਜਿਹੜੀ ਤੁਸੀਂ ਦਵਾਈ ਖਾਧੀ ਉਹਦੇ ਨਾਲ ਤੁਹਾਨੂੰ ਕਾਫੀ ਫਰਕ ਪੈ ਗਿਆ ਹੈ, ਲੇਕਿਨ ਮਜ਼ੀਦ ਤੁਸੀਂ ਇਹ ਦਵਾਈ ਅਜੇ 2 ਮਹੀਨੇ ਹੋਰ ਖਾਣੀ ਹੈ. ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ, ਇਨਸ਼ਾਅੱਲਾ ਇਹਦੇ ਨਾਲ ਪੂਰਾ ਤੁਹਾਨੂੰ ਆਰਾਮ ਆ ਜਾਏਗਾ.
1: ਜੀ ਸਾਮਾਈਨ, ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ. ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300-44-13-860, ਯਾਨੀ 0300-44-13-860. ਜੀ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ, ਅਗਲਾ ਸਾਨੂੰ ਮੈਸੇਜ ਕੀਤਾ ਹੈ ਵਾਸਤ ਸਾਹਿਬ ਨੇ. ਇਹ ਲਿਖਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀ ਸੀ, ਇਹਨਾਂ ਤੁਹਾਡੇ ਕੋਲੋਂ ਦਵਾਈ ਕਲੀਨਿਕ ਤੋਂ ਆ ਕੇ ਲਈ ਸੀ. ਇਹ ਕਹਿੰਦੇ ਨੇ ਕਿ ਮੈਂ 2 ਮਹੀਨੇ ਤੁਹਾਡੀ ਦਵਾਈ ਇਸਤੇਮਾਲ ਕੀਤੀ ਹੈ, ਮੇਰੇ ਗੁਰਦੇ ਦੀ ਪੱਥਰੀ ਨਿਕਲ ਗਈ ਹੈ. ਇਸ ਤੋਂ ਇਲਾਵਾ ਇਹਨਾਂ ਨੂੰ ਹੁਣ ਸ਼ੂਗਰ ਦਾ ਮਸਲਾ ਹੋ ਗਿਆ ਹੈ. ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਵਾਸਤੇ ਤੁਸੀਂ ਦਵਾਈ ਅਰਸਾਲ ਕਰਦੇ ਹੋ.
2: ਹਾਂਜੀ, ਗੁਰਦੇ 'ਚ ਪੱਥਰੀ ਜਿਹੜੀ ਉਹਦਾ ਬੜਾ ਡਾਕਟਰ ਨੇ ਤੁਹਾਨੂੰ ਓਪਰੇਸ਼ਨ ਦਾ ਕਿਹਾ ਸੀ, ਤੁਹਾਡੇ 4 mm ਦੀ ਪੱਥਰੀ ਸੀ, ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ. ਸਾਡੀਆਂ ਦਵਾਈਆਂ ਦੇ ਨਾਲ ਸ਼ੂਗਰ ਪੱਥਰੀ ਤੁਹਾਡੀ ਖਤਮ ਹੋ ਗਈ ਹੈ. ਤੁਹਾਡੀ ਦਵਾਈ ਸੀ ਜੀ ਲਾਈਕੋਪੋਡੀਅਮ 'ਤੇ, ਇਹ 5 ਕਤਰੇ ਸੁਬਹਾ ਦੁਪਹਿਰ ਸ਼ਾਮ ਤੁਸੀਂ ਪੀਣੇ ਸਨ, ਅਤੇ ਇਹਦੇ ਨਾਲ ਤੁਸੀਂ ਸ਼ਿਫਾਯਾਬ ਹੋਏ ਅੱਲਾਹ ਤਾਲਾ ਦੇ ਫਜ਼ਲ ਨਾਲ. ਹੁਣ ਦੂਸਰਾ ਮਸਲਾ ਜਿਹੜਾ ਤੁਸੀਂ ਕਹਿ ਰਹੇ, ਇਹਦਾ ਵੀ ਤੁਹਾਨੂੰ ਦਵਾਈ ਇਨਸ਼ਾਅੱਲਾ ਇਹਦੇ ਨਾਲ ਵੀ ਤੁਹਾਨੂੰ ਆਰਾਮ ਆ ਜਾਏਗਾ. ਦਵਾਈ ਤੁਹਾਨੂੰ ਇਹਦੀ ਅਸੀਂ ਭੇਜ ਰਹੇ ਹਾਂ, ਇਹ ਤੁਸੀਂ 1 ਮਹੀਨਾ ਇਸਤੇਮਾਲ ਕਰੋ, ਇਨਸ਼ਾਅੱਲਾ ਇਹਦੇ ਨਾਲ ਅੱਲਾਹ ਤਾਲਾ ਆਪਣਾ ਕਰਮ ਕਰ ਦੇਗਾ.
1: ਜੀ ਅਗਲਾ ਮੈਸੇਜ ਸਾਨੂੰ ਕੀਤਾ ਹੈ ਲਾਹੌਰ ਤੋਂ ਮੁਹੰਮਦ ਰਿਆਜ਼ ਨੇ. ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਦਾ ਮਸਲਾ ਹੈ ਔਰ ਅਕਸਰ ਮੇਰਾ ਬਲੱਡ ਪ੍ਰੈਸ਼ਰ ਵੀ ਹਾਈ ਹੋ ਜਾਂਦਾ. ਇਹਨਾਂ ਦੋਨਾਂ ਮਸਲਿਆਂ ਦੀ ਦਵਾਈ ਤੁਹਾਡੇ ਕੋਲੋਂ ਖਾਧੀ ਹੈ, ਇਹ ਕਹਿੰਦੇ ਨੇ ਮੇਰੀ ਸ਼ੂਗਰ ਕੰਟਰੋਲ ਹੈ ਔਰ ਬਲੱਡ ਪ੍ਰੈਸ਼ਰ ਵੀ ਹੁਣ ਮੇਰਾ ਠੀਕ ਰਹਿੰਦਾ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੇਰੀ ਨਜ਼ਰ ਦਾ ਮਸਲਾ ਹੋ ਰਿਹਾ ਹੈ ਕਿ ਸ਼ੂਗਰ ਔਰ ਬਲੱਡ ਪ੍ਰੈਸ਼ਰ ਹਾਈ ਹੋਣ ਦੀ ਵਜ੍ਹਾ ਤੋਂ ਮੇਰੀ ਨਜ਼ਰ ਬਹੁਤ ਕਮਜ਼ੋਰ ਹੋ ਰਹੀ ਹੈ। ਇਹਨਾਂ ਨੇ ਕਿਹਾ ਕਿ ਮੈਨੂੰ ਇਸ ਦਫ਼ਾ ਤੁਸੀਂ ਨਜ਼ਰ ਦੀ ਕਮਜ਼ੋਰੀ ਦੂਰ ਕਰਨ ਵਾਸਤੇ ਵੀ ਦਵਾਈ ਅਰਸਾਲ ਕਰ ਦਿਓ।
2: ਜੀ ਬਿਲਕੁਲ, ਸ਼ੂਗਰ ਵਾਸਤੇ ਤੁਹਾਡੀ ਦਵਾਈ ਸੀ ਜੀ ਏਸਡ ਫਾਸ ਮਦਰ ਟਿੰਕਚਰ ਅਤੇ ਡਮਿਆਨਾ ਮਦਰ ਟਿੰਕਚਰ ਅਤੇ ਸਜ਼ੀਜੀਅਮ ਜੰਬੋਲੀਨਮ, ਅਤੇ ਇਹ ਤੁਸੀਂ ਦਵਾਈਆਂ ਅਜੇ ਮਜ਼ੀਦ ਖਾਣੀਆਂ ਨੇ, ਇਹਦੇ ਨਾਲ ਤੁਹਾਡੀ ਸ਼ੂਗਰ ਕੰਟਰੋਲ ਹੋਈ ਹੈ। ਪਹਿਲੇ ਤੁਹਾਡੀ ਸ਼ੂਗਰ 500 ਤੋਂ ਉੱਤੇ ਜਾ ਰਹੀ ਸੀ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਦਵਾਈਆਂ ਦੇ ਨਾਲ ਤੁਹਾਡੀ ਸ਼ੂਗਰ ਕੰਟਰੋਲ ਹੋ ਚੁੱਕੀ ਹੈ। ਲੇਕਿਨ ਇਹ ਦਵਾਈ ਤੁਸੀਂ ਅਜੇ ਲੰਬਾ ਅਰਸਾ ਇਸਤੇਮਾਲ ਕਰਨੀ ਹੈ। ਨਜ਼ਰ ਕਮਜ਼ੋਰੀ ਵਾਸਤੇ ਤੁਹਾਡੀ ਦਵਾਈ ਹੈ ਜੀ ਰੂਟਾ 30, ਇਹ ਤੁਸੀਂ 5 ਕਤਰੇ ਸਬਦ ਪੈਰ ਸ਼ਾਮ ਪੀਣੇ ਨੇ। ਇਹ ਦਵਾਈ ਤੁਹਾਨੂੰ ਅਸੀਂ ਨਜ਼ਰ ਕਮਜ਼ੋਰੀ ਵਾਸਤੇ ਅਰਸਾਲ ਕਰ ਰਹੇ ਹਾਂ, ਇਨਸ਼ਾਅੱਲਾ ਇਹਦੇ ਨਾਲ ਨਜ਼ਰ ਕਮਜ਼ੋਰੀ ਤੁਹਾਡੀ ਠੀਕ ਹੋ ਜਾਏਗੀ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ, ਸਾਨੂੰ ਕਾਫੀ ਲੋਕਾਂ ਨੇ ਸੁਣਨ ਵਾਲਿਆਂ ਨੇ ਪੁੱਛਿਆ ਹੈ ਕਿ ਹੋਮਿਓਪੈਥਿਕ ਦੇ ਵਿੱਚ ਨਜ਼ਰ ਦਾ ਇਲਾਜ ਮੌਜੂਦ ਹੈ ਓਪਰੇਸ਼ਨ ਤੋਂ ਬਗੈਰ, ਯਾਨੀ ਸਫੇਦ ਮੋਤੀਆ ਜਾਂ ਕਾਲਾ ਮੋਤੀਆ ਹੋਏ, ਅਕਸਰ ਸ਼ੂਗਰ ਦੀ ਵਜ੍ਹਾ ਤੋਂ ਜਾਂ ਬਲੱਡ ਪ੍ਰੈਸ਼ਰ ਹਾਈ ਰਹਿਣ ਦੀ ਵਜ੍ਹਾ ਤੋਂ ਲੋਕਾਂ ਨੂੰ ਨਜ਼ਰ ਦੀ ਕਮਜ਼ੋਰੀ ਦਾ ਮਸਲਾ ਹੋ ਜਾਂਦਾ ਜਾਂ ਮੋਤੀਆ ਉਤਰਨ ਦਾ ਸਫੇਦ ਜਾਂ ਕਾਲਾ, ਅਤੇ ਇਹ ਜ਼ਰਾ ਤਫਸੀਲਨ ਦੱਸੋ ਕਿ ਇਹਦੇ ਵਿੱਚ ਇਲਾਜ ਮੁਕੰਮਲ ਮੌਜੂਦ ਹੈ ਔਰ ਮਾਸ਼ਾਅੱਲਾ ਤੁਹਾਡੇ ਕੋਲੋਂ ਤਾਂ ਕਾਫੀ ਮਰੀਜ਼ ਸ਼ਫਾਯਾਬ ਵੀ ਹੋ ਚੁੱਕੇ ਨੇ, ਅਤੇ ਇਹਦੇ ਬਾਰੇ ਜ਼ਰਾ ਤਫਸੀਲਨ ਦੱਸ ਦਿਓ
2: ਜੀ। ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਲੋਕ ਸ਼ਫਾਯਾਬ ਹੋ ਚੁੱਕੇ ਨੇ। ਅੱਖਾਂ ਦਾ ਕੋਈ ਵੀ ਮਸਲਾ ਹੋਵੇ, ਸਫੇਦ ਮੋਤੀਆ ਹੋਵੇ ਜਾਂ ਕਾਲਾ ਮੋਤੀਆ ਜਾਂ ਧੁੰਦਲਾ ਨਜ਼ਰ ਆਉਂਦਾ ਹੋਵੇ, ਸ਼ੂਗਰ ਦੀ ਵਜ੍ਹਾ ਨਾਲ ਨਜ਼ਰ ਕਮਜ਼ੋਰ ਹੋ ਜਾਵੇ, ਉਸ ਤੋਂ ਬਾਅਦ ਰਾਤ ਨੂੰ ਜਿਹਨਾਂ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ ਜਿਹਨੂੰ ਅਸੀਂ ਅੰਦਰਾਤਾ ਕਹਿੰਦੇ ਹਾਂ, ਉਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਕੁਝ ਲੋਕਾਂ ਨੂੰ ਰਾਤ ਨੂੰ ਨਜ਼ਰ ਨਹੀਂ ਆਉਂਦਾ, ਕੁਝ ਲੋਕਾਂ ਨੂੰ ਦਿਨ ਦੇ ਟਾਈਮ ਹੀ ਸੂਰਜ ਦੀ ਰੋਸ਼ਨੀ 'ਚ ਨਜ਼ਰ ਘੱਟ ਜਾਂਦੀ ਹੈ, ਇਹਦਾ ਵੀ ਬੜਾ ਅੱਛਾ ਇਲਾਜ ਮੌਜੂਦ ਹੈ। ਇਸ ਤੋਂ ਇਲਾਵਾ ਅੱਖਾਂ ਦੇ ਹੋਰ ਵੀ ਕੋਈ ਵੀ ਬਿਮਾਰੀ ਹੋਏ, ਪਾਣੀ ਆਉਂਦਾ ਜਾਂ ਕੁੱਕਰੇ ਬਣ ਜਾਂਦੇ ਨੇ ਜਾਂ ਅੱਖਾਂ 'ਚ ਖਾਰਿਸ਼ ਹੁੰਦੀ ਹੈ, ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਇਹਦੇ ਵਾਸਤੇ ਇੱਕ ਤਾਂ ਕਤਰੇ ਹੁੰਦੇ ਨੇ ਸਨੇਰੀਆ ਮਾਰਟੀਮਾ, ਦੂਸਰੇ ਕਤਰੇ ਨੇ ਯੂਫਰੇਜ਼ੀਆ ਆਈ ਡਰਾਪ ਨੇ, ਇਹ ਦੋਨੋਂ ਕਤਰੇ ਇਸਤੇਮਾਲ ਕਰਨੇ ਹੁੰਦੇ ਨੇ। ਉਸ ਤੋਂ ਇਲਾਵਾ ਦਵਾਈਆਂ ਵੀ ਆਇਆ ਨੇ, ਉਹ ਦਵਾਈਆਂ ਵੀ ਇਸਤੇਮਾਲ ਕਰਨੀਆਂ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘੱਟੇ ਮਿੱਟੀ ਤੋਂ ਅੱਖਾਂ ਨੂੰ ਬਚਾਓ, ਜਦੋਂ ਵੀ ਬਾਹਰ ਨਿਕਲੋ ਅਤੇ ਐਨਕ ਪਾ ਲਓ, ਅਗਰ ਰਾਤ ਦਾ ਟਾਈਮ ਹੈ ਤਾਂ ਸਫੇਦ ਐਨਕ ਇਸਤੇਮਾਲ ਕਰੋ, ਅਤੇ ਤਾਂ ਕਿ ਘੱਟੇ ਮਿੱਟੀ ਗੁਰਦੋਂ ਬਾਹਰ ਜਿਹੜੀ ਇਹਦੇ ਨਾਲ ਵੀ ਮੋਤੀ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਵਾਸਤੇ ਅੱਖਾਂ ਦੀ ਹਿਫਾਜ਼ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਬਾਹਰੋਂ ਜਦੋਂ ਵੀ ਆਓ ਤੁਸੀਂ ਅੱਖਾਂ ਨੂੰ ਠੰਡੇ ਪਾਣੀ ਦੇ ਛੱਟੇ ਮਾਰੋ ਤਾਂ ਕਿ ਅੰਦਰੋਂ ਸਾਫ਼ ਹੋ ਜਾਏ ਗੁਰਦੋਂ ਬਾਹਰ। ਬਾਕੀ ਅੱਲਾਹ ਤਾਲਾ ਕੋਈ ਵੀ ਕਿਸੇ ਕਿਸਮ ਦਾ ਮਸਲਾ ਅੱਲਾਹ ਤਾਲਾ ਸ਼ਫਾ ਦੇਣ ਵਾਲਾ
1: ਜੀ। ਸਾਹਮਣ ਤੁਸੀਂ ਡਾਕਟਰ ਸਾਹਿਬ ਕੋਲੋਂ ਤਫਸੀਲਨ ਇਸ ਬਾਰੇ 'ਚ ਸੁਣ ਲਿਆ। ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਅਬਦੁਲ ਰਹਿਮਾਨ ਸਾਹਿਬ ਨੇ ਸਾਨੂੰ ਕੀਤਾ ਹੈ ਗੁਜਰਾਂਵਾਲਾ ਤੋਂ। ਇਹ ਲਿਖਦੇ ਨੇ ਕਿ ਮੈਨੂੰ ਹੈਪਾਟਾਈਟਸ ਸੀ ਦਾ ਮਸਲਾ ਸੀ, ਇਹਨਾਂ ਨੇ ਤੁਹਾਡੇ ਕੋਲੋਂ 3 ਮਹੀਨੇ ਇਲਾਜ ਕਰਵਾਇਆ, ਇਹਨਾਂ ਦੀ ਰਿਪੋਰਟਾਂ ਹੁਣ ਨੈਗੇਟਿਵ ਆ ਗਈਆਂ। ਮਜ਼ੀਦ ਇਹਨਾਂ ਨੇ ਕਿਹਾ ਕਿ ਮੈਨੂੰ ਨਾ ਅਕਸਰ ਹੁਣ ਜੋੜਾਂ ਦੀ ਦਰਦਾਂ ਦਾ ਮਸਲਾ ਹੋਇਆ, ਗੋਡੇ 'ਚ ਵੀ ਗੈਪ ਆ ਗਿਆ ਜਿਹਦੀ ਵਜ੍ਹਾ ਤੋਂ ਚੱਲਣਾ ਫਿਰਨਾ ਜ਼ਰਾ ਮੁਸ਼ਕਿਲ ਹੋ ਰਿਹਾ ਇਹਨਾਂ ਨੂੰ। ਇਹਨਾਂ ਕਿਹਾ ਕਿ ਡਾਕਟਰ ਸਾਹਿਬ, ਅੱਗੇ ਵੀ ਮੈਂ ਤੁਹਾਡੇ ਕੋਲੋਂ ਇਲਾਜ ਕਰਵਾਇਆ ਸੀ, ਮੈਨੂੰ ਮਜ਼ੀਦ ਤੁਸੀਂ ਇਹ ਜਿਹੜਾ ਮੇਰਾ ਗੋਡੇ ਦਾ ਮਸਲਾ ਹੋਇਆ ਨਾ, ਉਹਦੇ ਵਾਸਤੇ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
2: ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ, ਹੈਪਾਟਾਈਟਸ ਵਾਸਤੇ ਤੁਹਾਡੀਆਂ ਦਵਾਈਆਂ ਸਾਂ ਜੀ ਹੈਪਾਟਾਈਟਸ 200 ਅਤੇ ਚੈਲੀਡੋਨੀਅਮ ਮਦਰ ਟਿੰਕਚਰ। ਇਹ ਦਵਾਈਆਂ ਦੇ ਨਾਲ ਤੁਸੀਂ ਸ਼ਿਫਾਯਾਬ ਹੋਇਓ। ਇਹ ਹੈਪਾਟਾਈਟਸ ਵਾਸਤੇ ਬੜੀਆਂ ਅੱਛੀਆਂ ਅਤੇ ਮੌਸਰ ਦਵਾਈਆਂ ਨੇ, ਇਹਦੇ ਨਾਲ ਜਿਗਰ ਵੀ ਸੈੱਟ ਹੋ ਜਾਂਦਾ
1: ਜੀ। ਸਾਮਾਨ ਡਾਕਟਰ ਸਾਹਿਬ ਦਾ ਪਤਾ ਔਰ ਉਹਨਾਂ ਦੇ ਔਕਾਤ ਕਾਰ ਕਲੀਨਿਕ ਦੇ ਇੱਕ ਵਾਰੀ ਫਿਰ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹੋਸਪਿਟਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ ਜੀ 03-00-44-1-3-8-6-0, ਯਾਨੀ 03-44-13-860। ਡਾਕਟਰ ਸਾਹਿਬ ਰੋਜ਼ਾਨਾ ਆਪਣੇ ਕਲੀਨਿਕ 'ਤੇ ਮੌਜੂਦ ਹੁੰਦੇ ਨੇ, ਨਾਗਾ ਕੋਈ ਨਹੀਂ ਹੁੰਦਾ। ਇਸ ਤੋਂ ਇਲਾਵਾ ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਸੁਬਹਾ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਫੁਰਕਾਨ ਸਾਹਿਬ ਨੇ ਮੁਰੀਦਕੇ ਤੋਂ। ਇਹ ਲਿਖਦੇ ਨੇ ਕਿ ਤੁਹਾਡੇ ਕੋਲੋਂ ਮੈਂ ਦਵਾਈ ਖਾਧੀ, ਇਹਨਾਂ ਨੂੰ ਮਸਲਾ ਸੀ ਕਮਰ ਦਰਦ ਦਾ, ਇਸ ਤੋਂ ਇਲਾਵਾ ਇਹਨਾਂ ਨੂੰ ਜੋੜਾਂ ਦੀਆਂ ਵੀ ਦਰਦਾਂ ਸੀ। ਇਹਨਾਂ ਨੇ ਕਿਹਾ ਮੇਰੀ ਗਰਦਨ ਦੇ 2 ਮੋਹਰੇ ਵੀ ਹਿਲ ਗਏ ਸੀ, ਟੈਸਟ ਕਰਵਾਉਣ ਤੋਂ ਬਾਅਦ ਇਹਨਾਂ ਨੂੰ ਪਤਾ ਚੱਲਿਆ। ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਇਹ ਮਸਲਾ ਹੁਣ ਠੀਕ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਕਦੀ ਕਦੀ ਮੇਰੇ ਦਰਦ ਰਹਿੰਦੀ ਹੈ ਕਮਰ ਦੇ ਵਿੱਚ, ਉਹਦੇ ਵਾਸਤੇ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਕਿਉਂਕਿ ਮੈਂ ਕਲੀਨਿਕ ਨਹੀਂ ਆ ਸਕਾਂਗਾ
2: ਜੀ। ਬਿਲਕੁਲ, ਦਵਾਈ ਤੁਹਾਡੀ ਮੌਜੂਦ ਹੈ, ਅੱਲਾਹ ਤਾਲਾ ਦੇ ਫਜ਼ਲ ਨਾਲ। ਇਹਦੇ ਨਾਲ ਮੋਹਰਿਆਂ ਦਾ ਕੋਈ ਵੀ ਮਸਲਾ ਹੋਵੇ ਕਿਸੇ ਕਿਸਮ ਦਾ, ਅਗਰ ਡਾਕਟਰਾਂ ਨੇ ਤੁਹਾਨੂੰ ਓਪਰੇਸ਼ਨ ਦਾ ਵੀ ਦੱਸਿਆ ਤਾਂ ਤੁਸੀਂ ਇੱਕ ਦਫ਼ਾ ਸਾਡਾ ਇਲਾਜ ਕਰਾਓ, ਇਨਸ਼ਾਅੱਲਾ ਮੋਹਰਿਆਂ ਦਾ ਇਲਾਜ ਬੜਾ ਅੱਛਾ ਅਤੇ ਮੌਸਰ ਹੈ ਔਰ ਇਹਨਾਂ ਦਵਾਈਆਂ ਦੇ ਨਾਲ ਇਨਸ਼ਾਅੱਲਾ ਤੁਸੀਂ ਇਹ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ। ਤੁਹਾਡੀ ਦਵਾਈ ਹੈ ਜੀ R73 ਇਹ ਦਸ ਕਤਰੇ ਤੁਸੀਂ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਦਵਾਈ ਤੁਹਾਨੂੰ ਅਸੀਂ ਅਰਸਾਲ ਕਰ ਰਹੇ ਹਾਂ, ਇਹ ਤੁਸੀਂ 2-3 ਮਹੀਨੇ ਇਸਤੇਮਾਲ ਕਰੋ, ਇਨਸ਼ਾਅੱਲਾ ਮੋਹਰਿਆਂ ਦੀਆਂ ਦਰਦਾਂ ਮੋਹਰੇ ਤੁਹਾਡੇ ਠੀਕ ਹੋ ਜਾਂਦੇ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸਲੈਡੀ ਸਾਹਿਬ, ਅਗਲਾ ਮੈਸੇਜ ਸਾਨੂੰ ਇਮਤਿਆਜ਼ ਸਾਹਿਬ ਨੇ ਕੀਤਾ ਹੈ ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੇਰਾ ਮਿਹਦਾ ਬਹੁਤ ਖਰਾਬ ਰਹਿੰਦਾ, ਇਹਨਾਂ ਕਿਹਾ ਹੈ ਕਿ ਮੈਨੂੰ ਮਿਹਦੇ ਦੇ ਵਿੱਚ ਅਕਸਰ ਜਲਨ ਰਹਿੰਦੀ ਹੈ, ਕੋਈ ਚੀਜ਼ ਖਾ ਲਾਂ ਅਤੇ ਗੈਸ ਫਾਰੇ ਦਾ ਵੀ ਮਸਲਾ ਹੁੰਦਾ। ਇਸ ਤੋਂ ਇਲਾਵਾ ਇਹਨਾਂ ਨੇ ਲਿਖਿਆ ਹੈ ਕਿ ਮੈਨੂੰ ਕਬਜ਼ ਵੀ ਬਹੁਤ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਇਹਦਾ ਕੋਈ ਇਲਾਜ ਹੈ ਤਾਂ ਮੈਨੂੰ ਦੱਸ ਦਿਓ, ਅਗਰ ਕਹਿੰਦੇ ਹੋ ਤਾਂ ਮੈਂ ਕਲੀਨਿਕ 'ਤੇ ਆ ਕੇ ਚੈੱਕਅਪ ਕਰਵਾ ਲੈਣਾ
2: ਜੀ। ਬਿਹਤਰ ਤਾਂ ਇੱਕ ਦਫ਼ਾ ਤੁਸੀਂ ਕਲੀਨਿਕ 'ਤੇ ਆ ਕੇ ਚੈੱਕ ਕਰਾਓ, ਮਿਹਦੇ ਦਾ ਕਿਸੇ ਕਿਸਮ ਦਾ ਵੀ ਕੋਈ ਵੀ ਮਸਲਾ ਹੋਏ, ਮਿਹਦੇ 'ਚ ਜਲਨ ਹੈ, ਮਿਹਦੇ ਦਰਦ ਹੈ, ਜਾਂ ਗੈਸ ਫਾਰਾ ਹੁੰਦਾ ਹੈ, ਕਬਜ਼ ਰਹਿੰਦੀ ਹੈ, ਕਬਜ਼ ਦੀ ਵਜ੍ਹਾ ਨਾਲ ਵੀ ਮਿਹਦੇ ਦੇ ਮਸਲੇ ਜਿਹੜੇ ਨਾ ਉਹ ਬਹੁਤ ਜ਼ਿਆਦਾ ਹੋ ਜਾਂਦੇ ਨੇ, ਅਤੇ ਗੈਸ ਵਗੈਰਾ ਵੀ ਹੋ ਜਾਂਦੀ ਹੈ ਅਤੇ ਦਰਦ ਵੀ ਹੁੰਦੀ ਹੈ ਮਿਹਦੇ ਨੂੰ, ਅਤੇ ਇਹਦੀ ਤੁਹਾਡੀ ਦਵਾਈ ਹੈ ਜੀ R30 ਹੈ, 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ। ਇਨਸ਼ਾਅੱਲਾ ਇਹਦੇ ਨਾਲ ਮਿਹਦੇ ਦੀ ਤੁਹਾਡੀ ਜਲਨ ਵੀ ਖਤਮ ਹੋ ਜਾਏਗੀ, ਗੈਸ ਫਾਰਾ ਵੀ ਖਤਮ ਹੋ ਜਾਏਗਾ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ, ਅਗਲਾ ਮੈਸੇਜ ਸਾਨੂੰ ਅਬਦੁਲ ਕਲੀਮ ਸਾਹਿਬ ਨੇ ਕੀਤਾ ਹੈ। ਇਹ ਲਿਖਦੇ ਨੇ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, 3 ਮਹੀਨੇ ਇਸਤੇਮਾਲ ਕੀਤੀ। ਇਹਨਾਂ ਦਾ ਮਸਲਾ ਸੀ ਕਿ ਇਹਨਾਂ ਦੇ ਗੁਰਦੇ ਫੇਲ ਹੋ ਰਹੇ ਸੀ, ਇਹਨਾਂ ਦੀ ਸ਼ੂਗਰ ਵੀ ਜ਼ਿਆਦਾ ਰਹਿੰਦੀ ਸੀ। ਇਹਨਾਂ ਨੇ ਕਿਹਾ ਕਿ ਮੈਂ ਡਾਕਟਰਾਂ ਨੇ ਡਾਇਲਸਿਸ ਦਾ ਕਿਹਾ ਸੀ, ਲੇਕਿਨ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਉਸ ਤੋਂ ਬਾਅਦ ਮੇਰੀ ਸ਼ੂਗਰ ਵੀ ਕੰਟਰੋਲ ਹੈ ਔਰ ਗੁਰਦਿਆਂ ਦਾ ਮਸਲਾ ਵੀ ਹੱਲ ਹੋ ਗਿਆ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਕਲੀਨਿਕ ਆ ਜਾਵਾਂ ਜਾਂ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓਗੇ।
2: ਤੁਹਾਡੇ ਗੁਰਦੇ ਅਸਲ 'ਚ ਸ਼ੂਗਰ ਦੀ ਵਜ੍ਹਾ ਨਾਲ ਫੇਲ ਹੋ ਰਹੇ ਸੀ ਔਰ ਤੁਹਾਡਾ ਯੂਰੀਆ ਕ੍ਰੀਏਟਿਨਿਨ ਵੀ ਜ਼ਿਆਦਾ ਆ ਰਿਹਾ ਸੀ, ਅਤੇ ਇਹਨਾਂ ਦਵਾਈਆਂ ਦੇ ਨਾਲ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਸੀ ਜੀ L-Serum 30 ਅਤੇ Vesicaria 30, ਇਹ ਤੁਸੀਂ ਅਜੇ ਦਵਾਈਆਂ ਮਜ਼ੀਦ 3 ਮਹੀਨੇ ਇਸਤੇਮਾਲ ਕਰਨੀਆਂ ਨੇ, ਇਨਸ਼ਾਅੱਲਾ ਇਹਦੇ ਨਾਲ ਤੁਹਾਡੇ ਗੁਰਦੇ ਆਪਣੀ ਹਾਲਤ 'ਚ ਅਸਲ 'ਚ ਆ ਕੇ ਅਤੇ ਆਸਤਾ ਆਸਤਾ ਕੰਮ ਸ਼ੁਰੂ ਕਰ ਦੇਣ ਦੇ। ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਇਹ ਤੁਸੀਂ ਮਜ਼ੀਦ 2-3 ਮਹੀਨੇ ਇਸਤੇਮਾਲ ਕਰੋ। ਉਸ ਤੋਂ ਇਲਾਵਾ ਅਗਰ ਸ਼ੂਗਰ ਤੁਹਾਡੀ ਜ਼ਿਆਦਾ ਆਵੇ ਤਾਂ ਏਸਡ ਫਾਸਟ ਮਦਰ ਟਿੰਕਚਰ ਹੈ, 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਹ ਵੀ ਤੁਹਾਨੂੰ ਅਸੀਂ ਭੇਜ ਰਹੇ ਹਾਂ
1: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਕੀਤਾ ਹੈ ਅਸਲਮ ਸਾਹਿਬ ਨੇ। ਇਹ ਲਿਖਦੇ ਨੇ ਕਿ ਮੈਨੂੰ ਅਕਸਰ ਮਸਲਾ ਰਹਿੰਦਾ ਹੈ ਕਿ ਮੈਂ ਕੋਈ ਵੀ ਚੀਜ਼ ਖਾਵਾਂ ਹਜ਼ਮ ਨਹੀਂ ਹੁੰਦੀ, ਮਿਹਦੇ ਦਾ ਮਸਲਾ ਇਹਨਾਂ ਨੂੰ। ਇਹਦੇ ਨਾਲ ਨਾਲ ਇਹਨਾਂ ਨੇ ਲਿਖਿਆ ਹੈ ਕਿ ਮੈਨੂੰ ਸਫੇਦ ਮੋਤੀਆ ਵੀ ਹੈ। ਇਹਨਾਂ ਨੇ ਕਿਹਾ ਕਿ ਸਫੇਦ ਮੋਤੀਆ ਦੀ ਦਵਾਈ ਤੁਹਾਡੇ ਕੋਲੋਂ ਮੈਂ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਮੋਤੀਆ ਸਾਫ਼ ਹੋ ਗਿਆ, ਲੇਕਿਨ ਮਿਹਦੇ ਦਾ ਮੇਰਾ ਮਸਲਾ ਹੱਲ ਨਹੀਂ ਹੋ ਰਿਹਾ, ਉਹ ਮੈਨੂੰ ਹੁਣ ਬਾਅਦ ਵਿੱਚ ਇਹ ਮਸਲਾ ਕਾਫ਼ੀ ਹੋ ਗਿਆ। ਇਹਨਾਂ ਨੇ ਕਿਹਾ ਹੈ ਕਿ ਮੈਨੂੰ ਤੁਸੀਂ ਦਵਾਈ ਅਰਸਾਲ ਕਰ ਦਿਓ।
2: ਮਿਹਦੇ ਦਾ ਅਗਰ ਜ਼ਿਆਦਾ ਪੁਰਾਣਾ ਮਸਲਾ ਹੈ ਤਾਂ ਉਹ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਠੀਕ ਹੋ ਜਾਂਦਾ। ਤੁਸੀਂ ਬਿਹਤਰ ਇਹ ਹੈ ਕਿ ਅਗਰ ਜ਼ਿਆਦਾ ਪੁਰਾਣਾ ਮਸਲਾ ਤਾਂ ਐਂਡੋਸਕੋਪੀ ਕਰਾ ਕੇ ਇੱਕ ਵਾਰੀ ਰਿਪੋਰਟ ਲੈ ਕੇ ਮੇਰੇ ਕੋਲ ਆ ਜਾਓ, ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਉਸ ਤੋਂ ਇਲਾਵਾ ਦੂਸਰੇ ਮਸਲੇ ਵੀ ਜਿਹੜੇ ਦੱਸ ਰਹੇ ਉਹਦਾ ਵੀ ਇਲਾਜ ਮੌਜੂਦ ਹੈ, ਤੁਹਾਨੂੰ ਇੱਕ ਦਫ਼ਾ ਕਲੀਨਿਕ 'ਤੇ ਆਉਣਾ ਪਏਗਾ
1: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸਮਰਾ ਬੀਬੀ ਨੇ ਕੀਤਾ ਹੈ ਮਰੀਦ ਕੇ ਤੂੰ। ਇਹ ਲਿਖਦੀਆਂ ਨੇ ਕਿ ਮੇਰੇ 2 ਬੱਚੇ ਜਿਨ੍ਹਾਂ ਦੀ ਉਮਰ ਬਿਲ ਤਰਤੀਬ 10 ਸਾਲ ਔਰ 13 ਸਾਲ ਹੈ, ਉਹਨਾਂ ਦੀ ਨਜ਼ਰ ਕਮਜ਼ੋਰ ਹੈ। ਇਹਨਾਂ ਨੇ ਕਿਹਾ ਹੈ ਕਿ ਅਕਸਰ ਉਹਨਾਂ ਦੇ ਵਾਲ ਵੀ ਗਿਰਦੇ ਨੇ, ਖੁਸ਼ਕੀ ਸਿਕਰੀ ਦਾ ਵੀ ਮਸਲਾ ਰਹਿੰਦਾ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਇਹਨਾਂ ਦੋਨਾਂ ਬੱਚਿਆਂ ਦੇ ਬਾਰੇ 'ਚ ਦਵਾਈ ਦੱਸ ਦਿਓ ਜਾਂ ਫਿਰ ਤੁਸੀਂ ਜਿਸ ਤਰ੍ਹਾਂ ਮਸ਼ਵਰਾ ਦਿੰਦੇ ਹੋ ਕਲੀਨਿਕ 'ਤੇ ਲੈ ਕੇ ਆ ਜਾਵਾਂ ਬੱਚਿਆਂ ਨੂੰ।
2: ਹਾਂਜੀ, ਬੱਚਿਆਂ ਦੀ ਦਵਾਈ ਜੀ Bio-21 ਬੜੀ ਅੱਛੀ ਦਵਾਈ ਹੈ, ਇਹ ਤੁਸੀਂ 2-2 ਗੋਲੀਆਂ ਸੁਬਹਾ ਦੁਪਹਿਰ ਸ਼ਾਮ ਉਹਨਾਂ ਨੂੰ ਇਸਤੇਮਾਲ ਕਰਾਓ। ਇਹਦੇ ਨਾਲ ਇਨਸ਼ਾਅੱਲਾ ਬੱਚਿਆਂ ਦੀ ਗਰੋਥ ਵੀ ਹੋਏਗੀ, ਸਿਹਤ ਵੀ ਅੱਛੀ ਹੋ ਜਾਏਗੀ, ਕੱਦ ਵੀ ਵਧੇਗਾ, ਅਤੇ ਹੋਰ ਵੀ ਕੋਈ ਮਸਲਾ ਹੋਏਗਾ ਤਾਂ ਇਨਸ਼ਾਅੱਲਾ ਇਹਦੇ ਨਾਲ ਠੀਕ ਹੋ ਜਾਏਗਾ
1: ਜੀ। ਸਮਾਂ ਇਹਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਹੈ। ਆਖਰ 'ਤੇ ਡਾਕਟਰ ਸਾਹਿਬ ਦਾ ਪਤਾ ਅਤੇ ਉਹਨਾਂ ਦੇ ਕਲੀਨਿਕ ਦੇ ਔਕਾਤਕਾਰ ਇੱਕ ਵਾਰੀ ਫਿਰ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ ਜੀ 0300-44-1380, ਯਾਨੀ 0300-44-1380। ਡਾਕਟਰ ਸਾਹਿਬ ਕਲੀਨਿਕ 'ਤੇ ਕੋਈ ਨਾਗਾ ਨਹੀਂ ਕਰਦੇ, ਬਿਲਾ ਨਾਗਾ ਆਪਣੇ ਕਲੀਨਿਕ 'ਤੇ ਮੌਜੂਦ ਹੁੰਦੇ ਨੇ। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਸੁਬਹ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ। ਜਿਹੜੇ ਮਰੀਜ਼ ਕਲੀਨਿਕ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਦਵਾਈ ਮੰਗਵਾ ਸਕਦੇ ਨੇ। ਅਤੇ ਇਹਦੇ ਨਾਲ ਹੀ ਤਾਹਿਰਾ ਜਬੀਨ ਨੂੰ ਅਤੇ ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।
2: ਅੱਲਾਹ ਹਾਫਿਜ਼।
0: ਸ਼ੁਕਰੀਆ, ਆਪਨੇ FM 101 ਟਿਊਨ ਕੀਆ।
3: ਆਪਾ, ਮੈਨੇ ਸੁਨਾ ਹੈ ਖਾਨਦਾਨੀ ਮਨਸੂਬਾ ਬੰਦੀ ਕੇ ਤਰੀਕੋ ਸੇ ਸਿਹਤ ਕੇ ਮਸਾਇਲ ਪੈਦਾ ਹੋਤੇ ਹੈ।
4: ਫਿਰ ਵਹੀ ਬਾਤ, ਪਹਿਲੇ ਹੀ 2 ਬੱਚੇ ਹੈ ਤੁਹਾਰੇ, ਹਾਲਤ ਦੇਖੋ ਆਪਣੀ।
3: ਆਪਾ, ਮੈਂ ਤਾਂ ਉਹੀ ਕਹਿ ਰਹੀ ਹੂੰ ਨਾ ਜੋ ਲੋਕ ਬਾਤੇ ਕਰਤੇ ਹੈ।
5: ਇਹ ਸਭ ਗਲਤ ਫਹਿਮੀਆਂ ਹੈ, ਹਰ ਸੁਨੀ ਸੁਨਾਈ ਬਾਤ ਸੱਚ ਨਹੀਂ ਹੋਤੀ।
3: منصوبہ بندی کے طریقوں سے صحت پر کسی بھی قسم کا برا اثر نہیں پڑتا۔
5: خاندانی منصوبہ بندی صحت مند ماں، صحت مند بچے اور خوشحال زندگی کی ضمانت ہے۔ خاندانی منصوبہ بندی اور صحت سے متعلق مشوروں اور سہولیات کے لیے محکمہ صحت و آبادی کے قریبی مراکز پر تشریف لائیں۔
3: سوچ کو آزاد کرو، خاندانی منصوبہ بندی کو عام کرو۔
6: متوازن خاندان، خوشحال پاکستان۔ ڈائریکٹریٹ جنرل پاپولیشن ویلفیئر، محکمہ صحت و آبادی، حکومت پنجاب۔
7: You're listening to FM 101, Abale Bale Oshawa Shawa.
8: فورن بعد پروگرام سنو گے پرونے ساڈے نادرہ عوامی آگاہی سیشن تہاڈے واسطے پیش کیتا جائے گا۔ نادرہ تے ریڈیو پاکستان دی عوامی خدمت دے وچ مضبوط سانجھ، تے ایدے وچ تسی شامل ہو سکدے جے میرے پروگرام تو فوراً بعد۔ تے جڑے مہمان نے ہیں نے رضوان علی بٹی، اسسٹنٹ ڈائریکٹر فوکل پرسن پنجاب نادرہ، تے انہاں دے نال موجود نے سٹیشن ڈائریکٹر ریڈیو پاکستان لاہور ڈاکٹر احمد سہیل بسرا۔ پروگرام سننا نہ بھولنا، صرف 101 ایف ایم پاکستان دے لوڈ اسٹیشن تو میرے پروگرام تو فوراً بعد یعنی 3 بجے تو بعد سنتے رہو 101 ایف ایم پاکستان۔ تہاڈے کچھ اور پیغام میرے تک پہنچنے، انہاں پروگرام شامل کردے روزی رضوانہ، ساڈے پروگرام نو پسند کردیاں پئی نے۔ روزی رضوانہ جی بہت شکریہ۔ آر جے زینب ارشد ساڈے پروگرام چ آئی نے۔ آر جے زینب ارشد، ویلکم اینڈ ویلکم اینڈ ویلکم۔ اور یقین کرو میں تہاڈے پروگرام وچ پچھلی واری میں کرن لگا، مطلب میسج کرن لگا، سن رہا سا میں، تو مجھے کوئی بڑا ضروری کام ذہن چ آ گیا، کتنے اگے پیچھے ہو گیا میں۔ بعد مجھے بڑا افسوس ہے کہ میں تہاڈے پروگرام دے وچ اپنا لائک تا کومنٹ نہیں بھیج سکیا، مگر یہ کہ تہاڈا پروگرام ہمیشہ بہت چنگا ہوتا ہے۔ بہت شکریہ پروگرام سننے واسطے، پروگرام وچ شامل ہونے واسطے۔ لبنا محمود ساڈے پروگرام شامل ہوئی نے، لبنا محمود جی بہت شکریہ پروگرام پسند کرن دا، پروگرام وچ میسج کرن دا۔ روزی رضوانہ جی، تسی پروگرام نو لائک کیتا ہے، بہت شکریہ۔ تہانوں وی اسی جی آیا نو کہنے آ، نذیر خوسو تہانوں وی اسی جی آیا نو کہنے آ، ریاض بٹی نے ڈھیر سارے میسج کیتے نے، تہانوں وی اسی جی آیا نو کہنے آ۔ اگلے کارنر دیکھدے ہاں کون ساڈے نال موجود لائن تے۔ ہیلو، ماری شہزادی کی حال ہے؟ ماری شہزادی نا، اگر کوئی تہن لیٹ کرا رکھ کے دو چار لایا کرو، ان ماریا کرو۔ کی حال ہے تہاڈا؟ ٹھیک ٹھاک جی،
9: اللہ کا شکر ہے، دعاواں تہاڈیاں۔ اور وقت بہت کم ہے، پھر تے میں کوئی گیت سنان دی تہانوں۔
8: نہیں نہیں تسی نہیں نہیں گیت تسی سنا کے جانا ہے، ایویں اسی جان ہی نہیں دینا۔
9: اچھا، وہ کہندے نے نا کہ کوئی آل کسٹم آ رہا ہے تے کی کرو، یقین کرو ساڈے گھر چ وی کچھ ایسے لوگ ہیں۔
8: اچھا، وہ کچھ ایسے تے لوگ ہوندے نے نا، وہ کہندے او سستی دے مارے آل کسٹم آ رہا ہے، تیرے نا تیری تیری کنڈ تے نا رکھ اگ پئی ہے، کہندے کوئی گل نہیں، اگیا رہن تے گھڑی چھاویں ہی پواں گے۔ بڑا مزہ آیا، چھٹا ہور مارو میرے۔ ہور ماری شہزادی، کی کہو گے؟
9: اللہ کا شکر ہے، میں نا رمشا نو ڈیڈیکیٹ فارم کراں گی۔
8: جی کرو،
9: کہاں گی کہ رمشا گڑ پائی جاؤ تو میٹھا کھائی جاؤ، کہندے نے کہ

0: ਬਾਵਲ
1: ਨਗਰ ਵਾਲੇ ਨੂੰ ਕਹਿ ਦਿਓ ਕਿ ਥੋੜਾ ਜਿਹਾ ਗੋਸ਼ ਵੀ ਘੱਲ ਦੇਣਾ। ਥੋੜੀਆਂ ਜਿਹੀਆਂ ਕਾਲਾਂ ਹੋਰ ਸ਼ਾਮਿਲ ਹੋਣੀਆਂ ਨੇ ਅਤੇ ਸੁਣਦੇ ਰਹੋ ਆਪਣੇ ਮੇਜ਼ਬਾਨ ਵਸੀਮ ਅਹਿਮਦ ਨਾਲ। ਗੱਲ ਨਹੀਂ ਹੈਗੀ ਕਿ ਜਿਹੜੀ ਸੁਸਤੀ ਸਾਨੂੰ ਪੈ ਜਾਂਦੀ ਹੈ ਨਾ, ਬਸ ਉਕਾਤ ਅਸੀਂ ਬੜੇ ਇੰਪੋਰਟੈਂਟ ਕੰਮ ਜਿਹੜੇ ਬੜੇ ਜ਼ਰੂਰੀ ਕੰਮ ਹੁੰਦੇ ਨੇ ਸਾਡੇ, ਉਹ ਸੁਸਤੀ ਦੀ ਨਜ਼ਰ ਹੋ ਜਾਂਦੇ ਨੇ। ਬੰਦਾ ਸੋਚਦਾ ਅੱਛਾ ਹਾਲੀ ਨਹੀਂ ਹਾਲੀ ਨਹੀਂ ਹਾਲੀ ਨਹੀਂ ਹਾਲੀ ਕਰਦੇ ਕਰਦੇ ਫਿਰ ਆਖਰੀ ਦਿਨ ਦੱਸਿਆ ਕਿ ਹੁੰਦਾ, ਕਹਿੰਦੇ ਜੀ ਸਿਸਟਮ ਨਹੀਂ ਚੱਲ ਰਿਹਾ, ਕੰਪਿਊਟਰ ਨਹੀਂ ਚੱਲ ਰਿਹਾ, ਸਿਸਟਮ ਨਹੀਂ ਚੱਲ ਰਿਹਾ, ਸਿਸਟਮ ਬ੍ਰੇਕ ਹੋ ਗਿਆ। ਅਤੇ ਗੱਲ ਇਸ ਤਰ੍ਹਾਂ ਹੁੰਦੀ ਹੈ ਕਿ ਬੰਦਾ ਵੇਲੇ ਸਿਰ ਕੰਮ ਕਰ ਲਵੇ ਨਾ ਤਾਂ ਉਹ ਜ਼ਿਆਦਾ ਅੱਛਾ ਹੈ, ਕਿ ਕਵੇਲੇ ਕੰਮ ਕਰਨ ਨਾਲੋਂ ਬਹੁਤ ਅੱਛਾ ਕਿ ਵੇਲੇ ਸਿਰ ਕੰਮ ਕਰ ਲਈਏ ਥੋੜ੍ਹਾ ਮਾਰਜਨ ਰੱਖ ਕੇ। ਹੈਲੋ
2: ਹੈਲੋ ਅਸਲਾਮ
1: ਜੀ, ਤੁਹਾਨੂੰ ਦੱਸ ਕਿ ਮਿੰਟ ਦੇ ਪਛਾਣ ਲੈਂਦੇ ਹਾਂ, ਤੁਸੀਂ ਚੁਰ ਜੀ ਤਾਂ ਸਾਡੇ ਨਾਲ ਕਾਲ ਕਰਦੇ ਜੇ। ਬਿਰਿਆਨੀ ਖਾ ਕੇ ਹੋਰ ਤਾਜ਼ੇ ਤਵੰਨੇ ਹੋ ਗਏ ਜੇ ਤੁਸੀਂ।
2: ਸਹੇਲੀਆਂ ਤੇ ਵੀਰ ਭਰਾ ਤੇ ਪਰਦੇਸੀ ਵੀਰ ਤੇ ਸਭ ਲਈ ਨਾ ਬਹੁਤ ਸਾਰੀਆਂ ਦੁਆਵਾਂ ਤੇ ਆਉਣ ਵਾਲੀ ਨਾ ਦੁਆ ਸੀ ਬਾਰੇ ਕਬੂਲ ਹੋਵੇ ਤੇ ਆਪਣੇ ਆਪਣੇ ਛਾਪੜ ਧੋ ਲਓ। ਇਹਨਾਂ ਨੇ ਲੜਾਈਆਂ ਕੀਤੀਆਂ ਹੋਈਆਂ ਨਾ ਆਪਸ ਵਿੱਚ ਤੇ ਲੜਾਈਆਂ ਜਿਹੜੀਆਂ ਨਾ ਸੁਲਾ ਕਰ ਲਓ, ਲੜਾਈ ਲੜਾਈ ਮਾਫ ਕਰੋ, ਅੱਲਾ ਦਾ ਨਾਂ ਯਾਦ ਕਰੋ ਤੇ ਛੋਪੜ ਸਾਰੇ ਨਾ ਧੋ ਕੇ ਕੋਲ ਰੱਖੋ।
1: ਕਹੋ
2: ਆ ਜਾਣ ਜਲਦੀ ਜਲਦੀ, ਬਾਕੀ ਦਾ ਨਾ ਤਫਸੀਲ ਨਾਲ ਉਹ ਦੱਸਣਗੇ ਵੱਡਾ ਬੱਕਰਾ ਛੋਟਾ ਬੱਕਰਾ।
1: ਅਦਾਕਾਰ ਸ਼ਾਹਿਦ ਔਰ ਮੁਮਤਾਜ਼ ਦੇ ਗਾਣਾ ਵਿੱਚ ਰਾਈਜ਼ ਹੋਇਆ। ਇਹ ਬੜੇ ਜਾਦੂਗਰ ਲੋਕ ਹੁੰਦੇ ਨੇ ਜਿਹੜੇ ਕੁਝ ਨਾ ਕੁਝ ਕਹਿ

0: ਨਾਦਰਾ ਉਹਦੇ ਤਕਨੀਕੀ ਮਾਮਲਤ ਪੇਸ਼ ਕਰਦਾ ਤੇ ਅਸੀਂ ਤੁਸੀਂ ਜਿਸ ਤਰ੍ਹਾਂ ਤੁਹਾਡਾ ਸਵਾਲ ਹੈ ਪਦੈਸ਼ ਦਾ ਤੇ ਪਦੈਸ਼ ਅਸੀਂ ਯੂਨੀਅਨ ਕਾਉਂਸਲ ਦੇ ਵਿੱਚ ਕੰਟੋਨਮੈਂਟ ਬੋਰਡ ਦੇ ਵਿੱਚ ਤੇ ਮਿਊਂਸੀਪਲ ਕਮੇਟੀ ਦੇ ਵਿੱਚ ਕਰਾ ਸਕਦੇ ਹਾਂ ਜੀ।
1: ਠੀਕ ਹੈ ਜੀ। ਅੱਛਾ ਮੈਨੂੰ ਇਹ ਦੱਸੋ ਕਿ ਇੱਕ ਬੱਚਾ ਜਿਹੜਾ ਉਹ ਹਸਪਤਾਲ ਪੈਦਾ ਨਹੀਂ ਹੋਇਆ, ਉਹਦੀ ਪੈਦਾਇਸ਼ ਘਰ ਹੋਈ ਹੈ, ਅਤੇ ਉਹ ਜਦੋਂ ਬੱਚੇ ਦੇ ਅੰਦਰਾਜ ਵਾਸਤੇ ਅਸੀਂ ਜਾਵਾਂਗੇ ਨਾਦਰਾ ਦੇ ਦਫ਼ਤਰ ਦੇ ਵਿੱਚ, ਉਸ ਤੋਂ ਪਹਿਲੇ ਅਸੀਂ ਯੂਨੀਅਨ ਕੌਂਸਲ
0: ਜਾਵਾਂਗੇ। ਬਿਲਕੁਲ ਇਸ ਤਰ੍ਹਾਂ।
1: ਅੱਛਾ, ਜੇ ਹਸਪਤਾਲ ਨਹੀਂ ਪੈਦਾ ਹੋਇਆ ਤਾਂ ਹਸਪਤਾਲ ਦੀ ਪਰਚੀ ਤੋਂ ਬਗੈਰ ਵੀ ਯੂਨੀਅਨ ਕੌਂਸਲ ਵਾਲੇ ਉਹਦਾ ਇੰਦਰਾਜ ਕਰ ਲੈਣਗੇ?
0: ਜੀ ਬਿਲਕੁਲ, ਜੀ ਬਿਲਕੁਲ, ਉਸ ਤੋਂ ਬਗੈਰ ਵੀ ਉਹਦਾ ਇੰਦਰਾਜ ਹੋ ਸਕਦਾ। ਅਗਰ ਘਰ ਪੈਦਾਇਸ਼ ਹੋਈਏ ਤੇ ਉਹਦਾ ਇੰਦਰਾਜ ਵੀ ਯੂਨੀਅਨ ਕਾਉਂਸਲ 'ਚ ਹੋ ਸਕਦਾ ਹੈ। ਉਹਦੇ ਤੁਸੀਂ ਫਾਰਮ, ਉਹਦਾ ਤਰੀਕਾ ਕਰ ਰਿਹਾ ਹੁੰਦਾ ਕਿ ਤੁਸੀਂ ਇੱਕ ਫਾਰਮ ਹੈ, ਫਾਰਮ A1 ਉਹਨੂੰ ਕਹਿੰਦੇ ਨੇ, ਉਹ ਪੂਰ ਕਰਨਾ, ਉਹ ਪੂਰ ਕਰਕੇ ਯੂਨੀਅਨ ਕਾਉਂਸਲ 'ਚ ਜਾਣਾ। ਅਗਰ ਤੁਹਾਡੇ ਕੋਲੋਂ ਹਸਪਤਾਲ ਦੀ ਪਰਚੀ ਹੈ ਤੇ ਉਹ ਦੇਣੀ, ਅਗਰ ਨਹੀਂ ਹੈਗੀ ਤੇ ਉਦੋਂ ਤੇ ਟਿਕ ਕਰ ਦੇਣਾ ਕਿ ਪੈਦਾਇਸ਼ ਘਰ ਹੋਈ ਹੈ, ਤੇ ਨਾਲ ਵਾਲਦੈਨ ਦੇ ਆਈਡੀ ਕਾਰਡ ਦੀਆਂ ਕਾਪੀਆਂ ਲੈ ਕੇ ਤੁਸੀਂ ਆਪਣੀ ਕਰੀਬੀ ਯੂਨੀਅਨ ਕਾਉਂਸਲ ਤੁਹਾਡੇ ਇਲਾਕੇ ਦੀ ਉਦੋਂ ਜਾਣਾ ਤੇ ਤੁਹਾਡਾ ਪੈਦਾਇਸ਼ ਦਾ ਇੰਦਰਾਜ ਹੋ ਜਾਏਗਾ।
1: ਅੱਛਾ, ਮੈਂ ਇਹ ਸਮਝਿਆ ਕਿ ਜੇ ਬੱਚਾ ਹਸਪਤਾਲ ਪੈਦਾ ਹੋਇਆ ਤੇ ਉਹਦਾ ਇੰਦਰਾਜ ਯੂਨੀਅਨ ਕੌਂਸਲ ਦੇ ਵਿੱਚ ਹੋ ਜਾਏਗਾ ਬਗੈਰ ਹਸਪਤਾਲ ਦੀ ਪਰਚੀ ਤੋਂ, ਲੇਕਿਨ ਜੇ ਬੱਚਾ ਜਿਹੜਾ ਹੈ ਉਹਦਾ ਇੰਦਰਾਜ ਯੂਨੀਅਨ ਕੌਂਸਲ ਦੇ ਵਿੱਚ ਨਹੀਂ ਹੋਇਆ ਤੇ ਉਹਦਾ ਇੰਦਰਾਜ ਫਿਰ ਨਾਦਰਾ ਦੇ ਵਿੱਚ ਕਰਾਉਣਾ ਔਖਾ ਹੋ ਜਾਏਗਾ?
0: ਜੀ ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ ਜੀ।
1: ਅੱਛਾ, ਇਹ ਦੱਸੋ ਕਿ ਉੱਥੇ ਜਿਹੜਾ ਇੰਦਰਾਜ ਹੈ ਇਹਦੇ ਵਾਸਤੇ ਕਿ ਯੂਨੀਅਨ ਕੌਂਸਲ ਤੋਂ ਬਾਅਦ ਨਾਦਰਾ ਦੇ ਦਫ਼ਤਰ ਖੁਦ ਜਾਣਾ ਪਏਗਾ ਜਾਂ ਨਾਦਰਾ ਦੀਆਂ ਟੀਮਾਂ ਵੀ ਵੱਖ ਵੱਖ ਲੋਕਾਂ ਤੱਕ ਪਹੁੰਚਦੀਆਂ ਨੇ?
0: ਅੱਛਾ ਦੇਖੋ, ਅਸੀਂ ਨਾ ਇੱਕ ਜਿੱਦਤ ਲੈ ਕੇ ਆਪਣੇ ਨਿਜ਼ਾਮ ਦੇ ਵਿੱਚ ਅਸੀਂ ਇੱਕ ਐਪਲੀਕੇਸ਼ਨ ਬਣਾਈ ਜਿਹਦਾ ਨਾਮ ਹੈ ਪਾਕ ਆਈਡੀ। ਨਾਦਰਾ ਦੀਆਂ ਜਿੰਨੀਆਂ ਵੀ ਪ੍ਰੋਡਕਟਸ ਨੇ ਤੁਸੀਂ ਉੱਥੋਂ ਹਾਸਲ ਕਰ ਸਕਦੇ ਹੋ ਪਾਕ ਆਈਡੀ ਦੇ ਜ਼ਰੀਏ, ਅਗਰ ਤੁਸੀਂ ਦਫ਼ਤਰ ਨਹੀਂ ਜਾਣਾ ਚਾਹੁੰਦੇ।
1: ਪ੍ਰੋਡਕਟ ਦਾ ਕੀ ਮਤਲਬ?
0: ਕੋਈ ਵੀ ਸ਼ਨਾਖਤੀ ਕਾਰਡ ਤੁਸੀਂ ਬਣਵਾਉਣਾ ਹੈ, ਜਿਹੜੀ ਨਾਦਰਾ ਦੀ ਦਸਤਾਵੇਜ਼ਾਤ ਨੇ, ਕੋਈ ਬੇਫਾਰਮ ਬਣਾਉਣਾ ਹੈ, ਕੋਈ ਤੁਸੀਂ ਨਾਇਕੋਪ ਕਾਰਡ ਬਣਾਉਣਾ ਹੈ, ਕੋਈ ਤੁਸੀਂ FRC ਹੈ ਜਿਹਨੂੰ ਅਸੀਂ ਸ਼ਜਰਾ ਨਸਬ ਦਾ ਸਰਟੀਫਿਕੇਟ ਕਹਿੰਦੇ ਹਾਂ, ਉਹ ਇਸ ਤੋਂ ਇਲਾਵਾ ਇਹ ਜਿੰਨੀਆਂ ਵੀ ਯੂਨੀਅਨ ਕੌਂਸਲ ਦੀ ਸਹੂਲਤਾਂ ਨੇ ਅਸੀਂ ਉਹ ਵੀ 2025 ਦੇ ਵਿੱਚ ਮਾਇਦਾ ਕੀਤਾ ਹੈ ਪੰਜਾਬ ਗੌਰਮੈਂਟ ਦੇ ਨਾਲ, ਅਤੇ ਪੂਰੇ ਪੰਜਾਬ ਦੀ ਜਿੰਨੀਆਂ ਯੂਨੀਅਨ ਕੌਂਸਲਾਂ ਨੇ ਅਤੇ ਜਿੰਨੀ ਮਿਊਂਸੀਪਲ ਕਮੇਟੀਆਂ ਨੇ ਉਹਨਾਂ ਦਾ ਇੰਦਰਾਜ ਵੀ ਪੈਦਾਇਸ਼, ਮੌਤ, ਤਲਾਕ ਅਤੇ ਸ਼ਾਦੀ ਦਾ ਇੰਦਰਾਜ ਵੀ ਉਸ ਐਪਲੀਕੇਸ਼ਨ ਦੇ ਜ਼ਰੀਏ ਕੀਤਾ ਜਾ ਸਕਦਾ ਘਰ ਬਹਿ ਕੇ, ਤੁਹਾਨੂੰ ਯੂਨੀਅਨ ਕੌਂਸਲ ਵੀ ਈਵਨ ਜਾਣ ਦੀ ਜ਼ਰੂਰਤ ਨਹੀਂ ਹੈ।
1: ਠੀਕ ਹੈ। ਅੱਛਾ, ਜਦੋਂ ਅਸੀਂ ਬੱਚੇ ਦੀ ਇੰਦਰਾਜ ਜਿਹੜਾ ਉਹਦੇ ਵਾਸਤੇ ਅਸੀਂ ਨਾਦਰਾ ਚਲੇ ਗਏ, ਉੱਥੇ ਇੰਦਰਾਜ ਹੋ ਗਿਆ, ਅਤੇ ਉਸ ਤੋਂ ਬਾਅਦ ਫਿਰ ਬੇਫਾਰਮ ਜਿਹੜਾ ਉਹਦੇ ਲਈ ਅਲੱਗ ਅਪਲਾਈ ਕਰਨਾ ਪਏਗਾ?
0: ਜੀ ਬਿਲਕੁਲ ਜੀ, ਬਰਥ ਸਰਟੀਫਿਕੇਟ ਅਤੇ ਜਿਹਨੂੰ ਤੁਸੀਂ ਬੇਫਾਰਮ ਬੋਲਦੇ ਹੋ ਜਾਂ ਅਸੀਂ ਉਹਨੂੰ ਟੈਕਨੀਕਲੀ CRC ਬੋਲਦੇ ਹਾਂ, ਚਾਈਲਡ ਰਜਿਸਟਰੇਸ਼ਨ ਸਰਟੀਫਿਕੇਟ, ਉਹ ਵੀ ਜਿਹੜਾ ਨਾ ਉਹ ਸਾਡਾ ਹੁੰਦਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ। ਠੀਕ ਹੈ, ਉਹਦੇ ਲਈ ਤੁਹਾਨੂੰ ਨਾਦਰਾ ਆਫਿਸ ਜਾਣਾ ਹੈ। ਅਗਰ ਤੁਸੀਂ ਨਾਦਰਾ ਆਫਿਸ ਨਹੀਂ ਜਾਣਾ ਚਾਹੁੰਦੇ ਤਾਂ ਦੁਬਾਰਾ ਉਹੀ ਗੱਲ, ਤੁਸੀਂ ਪਾਕ ਆਈਡੀ ਦੇ ਜ਼ਰੀਏ ਵੀ ਉਹਨੂੰ ਹਾਸਲ ਕਰ ਸਕਦੇ ਹੋ।
1: ਠੀਕ ਹੈ। ਅੱਛਾ, ਮੈਨੂੰ ਇਹ ਦੱਸੋ, ਸਿਰਫ ਮੇਰੀ ਆਪਣੀ ਜਾਣਕਾਰੀ ਵਾਸਤੇ ਵੀ ਅਤੇ ਸੁਣਨ ਵਾਲਿਆਂ ਵਾਸਤੇ ਵੀ, ਕਿ ਇੱਕ ਬੱਚਾ ਜਿਹਦਾ ਅੰਦਰਾਜ ਹੋ ਗਿਆ ਨਾਦਰਾ ਦੇ ਵਿੱਚ, ਉਹਦਾ ਅਸੀਂ ਜਾ ਕੇ ਅਤੇ ਦੱਸ ਦਿੱਤਾ ਕਿ ਸਾਡੇ ਘਰ ਬੱਚਾ ਪੈਦਾ ਹੋਇਆ, ਇਹਦਾ ਆਇਆ ਨਾ, ਇਹਦੀ ਵਲਦੀਅਤ ਹੈ, ਉਹਦਾ ਜਿਹੜਾ ਬੇਫਾਰਮ ਹੈ ਉਹ ਨਾਦਰਾ ਖੁਦ ਕਿਉਂ ਨਹੀਂ ਬਣਾ ਦਿੰਦਾ? ਉਹਦੇ ਲਈ ਅਲੱਗ ਅਪਲਾਈ ਕਰਨ ਵਾਸਤੇ
0: ਬਿਲਕੁਲ ਬਿਲਕੁਲ ਦੇਖੋ ਦੇਖੋ ਯੂਨੀਅਨ ਕੌਂਸਲ ਜਿਹੜੀਆਂ ਨੇ ਨਾ, ਉਹ ਤਕਨੀਕੀ ਤੌਰ 'ਤੇ ਨਾ ਐਡੀ ਮਹਾਰਤ ਨਹੀਂ ਰੱਖਦੀਆਂ। ਜਦੋਂ ਤੁਸੀਂ ਬਰਥ ਸਰਟੀਫਿਕੇਟ ਬਣਾਉਂਦੇ ਹੋ ਅਤੇ ਉਹ ਤੁਹਾਡੇ ਕੋਲੋਂ ਆਈਡੀ ਕਾਰਡ ਦੀ ਕਾਪੀ ਲੈਂਦੇ ਨੇ, ਤੁਹਾਡਾ ਡਾਟਾ ਐਂਟਰ ਕਰਦੇ ਨੇ ਅਤੇ ਤੁਹਾਨੂੰ ਜਨਮ ਪਰਚੀ ਜਾਂ ਬਰਥ ਸਰਟੀਫਿਕੇਟ ਜਾਰੀ ਕਰ ਦਿੰਦੇ ਨੇ।
1: ਠੀਕ
0: ਹੈ। ਇਸ ਤੋਂ ਜਦੋਂ ਸਾਡੇ ਦਫ਼ਤਰ ਆਉਂਦੇ ਹੋ ਤਾਂ ਅਸੀਂ ਬੱਚਿਆਂ ਦੀ ਤਸਵੀਰਾਂ ਵੀ ਲੈਂਦੇ ਹਾਂ, ਉਹਨਾਂ ਦੇ ਪੇਰੈਂਟਸ ਦੇ ਬਾਇਓਮੈਟ੍ਰਿਕ ਵੀ ਕੈਪਚਰ ਕਰਨੇ ਆ, ਹੋਰ ਵੀ ਕੁਝ ਚੀਜ਼ਾਂ ਨੇ, ਅਤੇ ਉਸ ਤੋਂ ਬਾਅਦ ਅਸੀਂ ਬੇਫਾਰਮ ਜਾਰੀ ਕਰਨੇ ਆ ਬਾਇਓਮੈਟ੍ਰਿਕਸ ਦੇ ਬਾਅਦ।
1: ਠੀਕ ਹੈ। ਅੱਛਾ, ਬੇਫਾਰਮ ਤੇ ਅੱਜ ਕੱਲ੍ਹ ਇੱਕ ਹੋਰ ਵੀ ਚੱਲੇ ਆ ਸਮਾਰਟ ਕਾਰਡ, ਮੇਰਾ ਖਿਆਲ ਹੈ ਕਿ ਉਹਨੂੰ ਕਹਿੰਦੇ ਨੇ, ਇਹਦੇ ਵਿੱਚ ਕੀ ਫਰਕ ਹੈ ਦੋਨਾਂ ਦੇ ਵਿੱਚ?
0: ਦੇਖੋ, ਉਹ ਤੁਹਾਡੀ ਆਪਣੀ ਮਰਜ਼ੀ ਹੈ, ਤੁਸੀਂ ਬੇਫਾਰਮ ਬਣਾ ਲਓ ਜਾਂ ਬੱਚੇ ਦਾ ਸਮਾਰਟ ਕਾਰਡ ਵੀ ਬਣ ਸਕਦਾ।
1: ਅੱਛਾ,
0: ਤਸਵੀਰ ਵਾਲਾ ਅਗਰ
1: ਦੋਵਾਂ 'ਚ ਕੀ ਫਰਕ ਹੈ?
0: ਜਿਹੜਾ ਬੇਫਾਰਮ ਹੈ ਨਾ, ਉਹ ਦੋਵਾਂ ਦੇ ਵਿੱਚ ਨਾ ਸ਼ਨਾਖਤੀ ਕਾਰਡ ਦਾ ਨੰਬਰ ਮਿਲ ਜਾਂਦਾ, ਉਹ ਇੱਕ ਕਾਰਡ ਦੀ ਸੂਰਤ 'ਚ ਮਿਲਦਾ ਹੈ ਅਤੇ ਬੇਫਾਰਮ ਇੱਕ ਸਰਟੀਫਿਕੇਟ ਦੀ ਸੂਰਤ 'ਚ ਮਿਲਦਾ।
1: ਅੱਛਾ, ਠੀਕ ਹੋ ਗਿਆ। ਅਤੇ ਤੁਸੀਂ ਰੇਡੀਓ ਪਾਕਿਸਤਾਨ ਲਾਹੌਰ ਤੋਂ ਪ੍ਰੋਗਰਾਮ ਸੁਣ ਰਹੇ ਹੋ ਜੀ, ਆਪਣੇ ਸੁਣਨ ਵਾਲਿਆਂ ਨੂੰ ਦੱਸਦੇ ਜਾਈਏ, FM 101 ਦੇ ਪਲੇਟਫਾਰਮ ਤੋਂ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਨਾਦਰਾ ਦੇ ਅਸਿਸਟੈਂਟ ਡਾਇਰੈਕਟਰ ਜਿਹੜੇ ਨੇ ਅਤੇ ਫੋਕਲ ਪਰਸਨ ਰਿਜ਼ਵਾਨ ਅਲੀ ਭੱਟੀ ਸਾਹਿਬ ਸਾਡੇ ਨਾਲ ਮੌਜੂਦ ਨੇ ਅਤੇ ਸਾਨੂੰ ਮੁਖਤਲਿਫ ਚੀਜ਼ਾਂ ਜਿਹੜੀਆਂ ਨੇ ਦੱਸ ਰਹੇ ਨੇ, ਉਹ ਵਾਲੀਆਂ ਚੀਜ਼ਾਂ ਕਿ ਜਿਹੜੀਆਂ ਸਾਨੂੰ ਨਾਦਰਾ ਦੇ ਦਫ਼ਤਰ ਤੋਂ ਮਿਲ ਸਕਦੀਆਂ ਨੇ। ਉਹਦੇ ਵਿੱਚ ਪੈਦਾਇਸ਼ ਹੈ, ਮੌਤ ਹੈ, ਸ਼ਾਦੀ ਹੈ ਅਤੇ ਤਲਾਕ ਹੈ। ਅਤੇ ਪੈਦਾਇਸ਼ ਜਿਹੜੀ ਹੈ, ਇਸ ਤੋਂ ਪਹਿਲੇ ਸ਼ਾਦੀ ਜ਼ਾਹਰ ਹੈ ਕਿ ਜ਼ਰੂਰੀ ਹੈ। ਅਤੇ ਇਹ ਦੱਸੋ ਕਿ ਸਾਡੇ ਇਸ ਮੁਆਸ਼ਰੇ ਦੇ ਵਿੱਚ, ਪਿੰਡਾਂ ਥਾਵਾਂ ਦੇ ਵਿੱਚ ਜੇ ਸ਼ਾਦੀ ਦਾ ਇੰਦਰਾਜ ਨਹੀਂ ਹੋ ਸਕਿਆ ਅਤੇ ਉਹਦਾ ਜੋ ਬੱਚੇ ਦਾ ਇੰਦਰਾਜ ਕਰਵਾਉਣਾ ਹੋਏਗਾ, ਅਤੇ ਕੀ ਸ਼ਾਦੀ ਦਾ ਅੰਦਰਾਜ ਕਰਵਾਉਣਾ ਪਹਿਲੇ ਜ਼ਰੂਰੀ ਹੈ
0: ਜੀ? ਬਿਲਕੁਲ ਜੀ, ਜਿਹੜੇ ਵੀ ਵਾਲਦੈਨ ਜਿਹੜੇ ਨੇ, ਜਿਹੜੇ ਜਨਮ ਪਰਚੀ ਬਣਵਾਉਣ ਆਉਂਦੇ ਨੇ ਜਾਂ ਨਾਦਰਾ ਕੋਲੋਂ ਬੇਫਾਮ ਬਣਾਉਣ ਆਉਂਦੇ ਨੇ, ਉਹਨਾਂ ਦਾ ਆਪਸ 'ਚ ਨਿਕਾਹਨਾਮੇ ਦਾ ਅੰਦਰਾਜ ਹੋਣਾ ਜ਼ਰੂਰੀ ਹੈ। ਉਹਦੇ ਤੋਂ ਸਾਨੂੰ ਪਤਾ ਚੱਲਿਆ ਕਿ ਉਹਨਾਂ ਦੀ ਫੈਮਿਲੀ ਕੰਪੋਜੀਸ਼ਨ ਕੀ ਹੈ, ਉਹ ਆਪਸ 'ਚ ਸ਼ਾਦੀਸ਼ੁਦਾ ਨੇ, ਉਹਦਾ ਨਿਕਾਹ ਦਾ ਅੰਦਰਾਜ ਹੋਣਾ ਜ਼ਰੂਰੀ ਹੈ, ਅਤੇ ਉਹਨਾਂ ਦਾ ਨਾਦਰਾ ਦੇ ਡਾਟਾ ਦੇ ਵਿੱਚ ਵੀ ਸ਼ਾਦੀਸ਼ੁਦਾ ਹੋਣਾ ਲਾਜ਼ਮੀ ਹੈ ਬੇਫਾਮ ਅਤੇ ਬਰਥ ਸਰਟੀਫਿਕੇਟ ਲੈਣ ਵਾਸਤੇ।
1: ਅੱਛਾ ਭੱਟੀ ਸਾਹਿਬ, ਮੈਂ ਦੇਖ ਰਿਹਾ ਕਿ ਇਹਦੇ 'ਚ ਜਿਹੜੇ ਅੰਦਰਾਜ ਨੇ ਉਹ ਦੋ ਤਿੰਨ ਜਗ੍ਹਾ ਦੇ ਉੱਤੇ ਹੁੰਦੇ ਨੇ ਮੁਖਤਲਿਫ
0: ਜੀ,
1: ਠੀਕ ਹੈ? ਇੱਕ ਤਾਂ ਜਿਹੜਾ ਨਿਕਾਹ ਹੋਇਆ ਉਹ ਮੌਲਵੀ ਜਿਹੜਾ ਉਹਦੇ ਕੋਲ ਵੀ ਇੱਕ ਰਜਿਸਟਰ,
0: ਨਾਦਰਾ ਦੇ ਡਾਟਾ ਦੇ ਵਿੱਚ ਵੀ ਸ਼ਾਦੀਸ਼ੁਦਾ ਹੋਣਾ ਲਾਜ਼ਮੀ ਬੇਫਾਮ ਅਤੇ ਬਰਥ ਸਰਟੀਫਿਕੇਟ ਲੈਣ ਵਾਸਤੇ।
1: ਅੱਛਾ ਭੱਟੀ ਸਾਹਿਬ, ਮੈਂ ਦੇਖ ਰਿਹਾ ਕਿ ਇਹਦੇ 'ਚ ਜਿਹੜੇ ਅੰਦਰਾਜ ਨੇ ਉਹ ਦੋ ਤਿੰਨ ਜਗ੍ਹਾ ਦੇ ਉੱਤੇ ਹੁੰਦੇ ਨੇ ਮੁਖਤਲਿਫ
0: ਜੀ,
1: ਠੀਕ ਹੈ? ਇੱਕ ਤਾਂ ਜਿਹੜਾ ਨਿਕਾਹ

0: ਠੀਕ ਹੈ, ਨਾਦਰਾ ਜਿਹੜਾ ਤੁਹਾਡਾ ਕੌਮੀ ਜਿਹੜਾ ਇੱਕ ਅਦਾਰਾ ਹੈ ਜਿਹੜਾ ਕਿ ਇਹ ਸਾਰੇ ਡਾਟਾਬੇਸ ਨੂੰ ਮੈਨੇਜ ਕਰਦਾ, ਠੀਕ ਹੈ, ਸਿਟੀਜ਼ਨਸ ਦੇ, ਸ਼ਹਿਰੀਆਂ ਦੇ ਰਿਕਾਰਡ ਨੂੰ ਮਹਿਫੂਜ਼ ਰੱਖਦਾ ਹੈ, ਠੀਕ ਹੈ. ਇਸ ਦੇ ਬਰਕਸ ਇਹ ਜਿਹੜਾ ਸਿਵਲ ਸਿਸਟਮ ਹੈ ਨਾ, ਸਿਵਲ ਰਜਿਸਟ੍ਰੇਸ਼ਨ ਸਿਸਟਮ, ਜਿਹੜੇ ਜ਼ਿੰਦਗੀ ਦੇ ਸਾਡੇ ਅਹਿਮ ਮਾਮਲਾਤ ਨੇ, ਪੈਦਾਇਸ਼, ਮੌਤ, ਤਲਾਕ ਅਤੇ ਸ਼ਾਦੀ, ਇਹਦਾ ਇੰਦਰਾਜ ਜਿਹੜਾ ਨਾ ਕਾਨੂੰਨੀ ਤੌਰ 'ਤੇ ਸੂਬਿਆਂ ਦੀ ਜ਼ਿੰਮੇਦਾਰੀ ਹੈ,
1: ਅਤੇ
0: ਸੂਬਿਆਂ ਨੇ ਇਹ ਜ਼ਿੰਮੇਦਾਰੀ ਦਿੱਤੀ ਹੋਈ ਲੋਕਲ ਗੌਰਮੈਂਟ ਨੂੰ, ਅਤੇ ਲੋਕਲ ਗੌਰਮੈਂਟ ਐਕਟ ਦੇ ਤਹਿਤ ਜਿਹੜੇ ਇਦਾਰੇ ਜਾਂ ਜਿਹੜੇ ਦਫਾਤਰ ਹੈ ਕਰ ਸਕਦੇ ਨੇ ਉਹ ਯੂਨੀਅਨ ਕਾਊਂਸਲ, ਮਿਊਂਸੀਪਲ ਕਮੇਟੀ ਅਤੇ ਕੰਟੋਨਮੈਂਟ ਬੋਰਡਸ ਨੇ, ਠੀਕ ਹੈ. ਅਤੇ ਇਹ ਉਹਨਾਂ ਦਾ ਅਖਤਿਆਰ ਹੈ, ਅਤੇ ਦੋ ਇਹ ਇਸ ਲਈ ਅਲੱਗ ਅਲੱਗ ਦੋ ਅਦਾਰੇ ਨੇ ਅਤੇ ਆਪਣਾ ਆਪਣਾ ਕੰਮ ਕਰਦੇ ਨੇ.
1: ਲਓ ਜੀ, ਮੈਂ ਵਿੱਚ ਦਾਖਲਾ ਦੇਵਾਂਗਾ ਕਿ ਸਾਡਾ ਇਸ ਵੇਲੇ ਰੇਡੀਓ ਪਾਕਿਸਤਾਨ FM 101 ਦੇ ਲਾਅ ਸਟੇਸ਼ਨ ਤੋਂ ਨਾਦਰਾ ਅਵਾਮੀ ਆਗਾਹੀ ਸੈਸ਼ਨ ਜਾਰੀ ਹੈ. ਡਾਕਟਰ ਅਹਿਮਦ ਸੁਹੇਲ ਬਸਰਾ, ਸਟੇਸ਼ਨ ਡਾਇਰੈਕਟਰ ਰੇਡੀਓ ਪਾਕਿਸਤਾਨ ਲਾਹੌਰ, ਔਰ ਜਨਾਬ ਰਿਜ਼ਵਾਨ ਅਲੀ ਭੱਟੀ ਸਾਹਿਬ, ਅਸਿਸਟੈਂਟ ਡਾਇਰੈਕਟਰ ਫੋਕਲ ਪਰਸਨ ਪੰਜਾਬ ਨਾਦਰਾ, ਸਾਡੇ ਨਾਲ ਮੌਜੂਦ ਨੇ ਪ੍ਰੋਗਰਾਮ ਦੇ ਵਿੱਚ. ਅਗਰ ਤੁਸੀਂ ਕਾਲ ਕਰਨਾ ਚਾਹੋ ਤਾਂ ਕਾਲ ਕਰ ਸਕਦੇ ਜੇ, ਜਿਹਦੇ ਵਾਸਤੇ ਸਾਡਾ ਟੈਲੀਫੋਨ ਨੰਬਰ ਹੈਗਾ 0442-1100-001, ਇਹਦੇ 'ਤੇ ਕਾਲ ਕਰਕੇ ਤੁਸੀਂ ਨਾਦਰਾ ਦੇ ਹਵਾਲੇ ਨਾਲ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਲੈਣਾ ਚਾਹੋ ਅਤੇ ਲੈ ਸਕਦੇ ਜੇ. ਇਸ ਵੇਲੇ ਲਾਈਵ ਪ੍ਰੋਗਰਾਮ ਤੁਹਾਡੇ ਵਾਸਤੇ ਪੇਸ਼ ਕੀਤਾ ਜਾ ਰਿਹਾ, ਸਾਡੀ ਟੈਲੀਫੋਨ ਲਾਈਨਸ ਖੁੱਲੀਆਂ ਨੇ, ਗੱਲਾਂ ਤੁਸੀਂ ਬੜੀਆਂ ਸੁਣ ਰਹੀਆਂ ਨੇ, ਕੁਛ ਨਾਦਰਾ ਦੀਆਂ, ਕੁਛ ਸ਼ਾਦੀ ਦੀਆਂ, ਕੁਛ ਬੱਚਿਆਂ ਦੀ ਪੈਦਾਇਸ਼ ਦੀਆਂ, ਅਤੇ ਕਿਉਂ ਨਾ ਤੁਹਾਨੂੰ ਇੱਕ ਖੂਬਸੂਰਤ ਜਿਹਾ ਗੀਤ ਵੀ ਸੁਣਾਇਆ ਜਾਏ. ਡਾਕਟਰ ਸਾਹਿਬ, ਇਜਾਜ਼ਤ ਹੈ, ਗੀਤ ਲਗਾਈਏ,
2: ਖੂਬਸੂਰਤ ਜਿਹਾ ਅੱਛਾ ਜਿਹਾ ਗਾਣਾ ਸੁਣਾ ਦਿਓ ਸਾਨੂੰ,
1: ਅੱਛਾ ਜਿਹਾ ਗਾਣਾ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ. ਵਾਪਸ ਆਵਾਂਗੇ ਔਰ ਤੁਹਾਡੀਆਂ ਕਾਲ ਦਾ ਸਾਨੂੰ ਇੰਤਜ਼ਾਰ ਹੈ. ਸਾਡੇ ਨਾਲ ਨਾ ਰਹਿਣਾ ਸਿਰਫ 101 FM ਪਾਕਿਸਤਾਨ ਦੇ ਲਾਅ ਸਟੇਸ਼ਨ 'ਤੇ.

0: ਚਲੋ ਜਨਾਬ ਸਾਡੇ ਕੋਲ ਕਾਲ ਪਹੁੰਚੀ ਹੈ, ਗਾਣਾ ਵੀ ਨਾਲ ਨਾਲ ਪਲੇ ਕਰ ਦਿੱਤਾ ਹੈ, ਮਗਰ ਅਸੀਂ ਗਾਣੇ ਸੁਣਦੇ ਰਹਿੰਦੇ ਹਾਂ ਅਤੇ ਗਾਣੇ ਵੀ ਸ਼ਾਮਿਲ ਰਹਿਣਗੇ ਸਾਡੇ ਨਾਲ। ਇਸ ਵੇਲੇ ਸਾਡੇ ਕਾਲਰ ਮੌਜੂਦ ਨੇ, ਉਹਨਾਂ ਨੂੰ ਅਸੀਂ ਲਾਈਨ ਦਿੱਤੇ ਲੈਂਦੇ ਹਾਂ। ਅਸਲਾਮ ਵਾਲੇਕੁਮ
1: ਜੀ। ਵਾਲੇਕੁਮ
0: ਅਸਲਾਮ ਜੀ, ਕੌਣ ਬੋਲ ਰਿਹਾ ਜੀ?
1: ਜੀ ਮੈਂ ਅਦਰੀਸ ਬੋਲ ਰਿਹਾ ਲਾਹੌਰ ਤੋਂ ਸਰ।
0: ਜੀ ਜੀ ਜੀ, ਤੁਸੀਂ ਕੀ ਕਹੋਗੇ?
1: ਜੀ ਜੀ ਸਰ, ਮੈਂ ਪੁੱਛਣਾ ਸੀ ਕਿ ਜਿਹੜਾ ਡਿਕਲੇਅਰ ਉਹ ਬੰਦਾ ਸ਼ਾਸੀ ਕਾਰਡ, ਜਿਹਦੇ ਮਤਲਬ ਮਜ਼ਦੂਰ ਜਾਂ ਜਿਹਦੇ ਹੱਥਾਂ ਦੇ ਮਤਲਬ ਆਈ ਡੀ ਕਾਰਡ, ਜਿਹੜੇ ਮਜ਼ਦੂਰ ਹੋ ਜਾਂਦੇ ਲੋਕ,
0: ਜੀ ਜੀ,
1: ਉਹਨਾਂ ਦਾ ਜਿਹੜਾ ਆਈ ਡੀ ਕਾਰਡ ਬਣਦਾ, ਉਹਦੇ ਵਾਸਤੇ ਕੋਈ ਹਸਪਤਾਲ ਕੋਈ ਕਾਰਡ ਬਣਾਉਣਾ ਕੋਈ ਜ਼ਰੂਰੀ ਹੈ ਜਾਂ ਡਾਇਰੈਕਟ ਵੀ ਉਹ ਬਣ ਸਕਦਾ?
0: ਜੀ ਜੀ ਜੀ, ਇਹਦਾ
1: ਜਵਾਬ ਤੁਹਾਨੂੰ ਜੀ ਸਮਝ
0: ਜੀ
2: ਜੀ
1: ਸਮਝ ਲੱਗ ਗਈ ਮੇਰੀ ਗੱਲ
2: ਜੀ? ਅਦਰੀਸ ਸਾਹਿਬ, ਤੁਹਾਡਾ ਸਵਾਲ ਹੈ ਵੇ ਕਿ ਉਹ ਲੋਕ ਜਿਹੜੇ ਪਰਸਨ ਵਿਦ ਡਿਸੇਬਿਲਿਟੀ ਨੇ, ਮਜ਼ਦੂਰ ਨੇ, ਉਹਨਾਂ ਦਾ ਸ਼ਨਾਖਤੀ ਕਾਰਡ ਬਣਾਉਣ ਲਈ ਕੀ ਚਾਹੀਦਾ ਹੁੰਦਾ? ਦੇਖੋ ਜਿਹੜਾ ਬੰਦਾ ਜਿਹੜਾ ਮਜ਼ਦੂਰ ਹੈ, ਜਿਹਦਾ ਉਹਦਾ ਇੱਕ ਸਰਟੀਫਿਕੇਟ ਮਿਲਦਾ ਹੈ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਤੋਂ, ਸਰਵਿਸ ਹੋਸਪਿਟਲ ਤੋਂ, ਉਹ ਤੁਸੀਂ ਸਰਟੀਫਿਕੇਟ ਬਣਵਾਉਣਾ। ਉਹ ਸਰਟੀਫਿਕੇਟ ਬਣਵਾ ਕੇ ਤੁਸੀਂ ਜਾਂ ਤਾਂ ਨਾਦਰਾ ਦੇ ਕਿਸੇ ਆਫਿਸ ਜਾ ਸਕਦੇ ਹੋ, ਨਹੀਂ ਤਾਂ 1777 'ਤੇ ਕਾਲ ਕਰੋ, ਬੰਦਾ ਤੁਹਾਡੇ ਘਰ ਆ ਜਾਏਗਾ, ਤੁਹਾਡੇ ਘਰ ਆ ਕੇ ਉਹਨਾਂ ਦਾ ਕਾਰਡ ਬਣਾ ਦੇਗਾ। ਠੀਕ ਹੈ, ਉਹ ਜਿਹੜਾ ਮਜ਼ਦੂਰ
3: ਨੰਬਰ ਦੁਬਾਰਾ ਰਿਪੀਟ ਕਰ
2: ਜੀ ਸਰ,
3: ਨੰਬਰ ਦੁਬਾਰਾ ਦੱਸ ਦਿਓ।
2: ਅੱਛਾ, ਮੈਂ ਆਪਣੀ ਗੱਲ ਨੂੰ ਰਿਪੀਟ ਕਰਦਾ, ਜਿਹੜਾ ਤੁਹਾਡਾ ਸਵਾਲ ਸੀ ਉਹ ਸਵਾਲ ਸੀ ਕਿ ਜਿਹੜੇ ਮਜ਼ਦੂਰ ਅਫਰਾਦ ਨੇ ਉਹ ਆਪਣਾ ਸ਼ਨਾਖਤੀ ਕਾਰਡ ਕਿਸ ਤਰ੍ਹਾਂ ਬਣਵਾ ਸਕਦੇ ਨੇ। ਦੇਖੋ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਵਾਸਤੇ ਨਾਦਰਾ ਨੇ ਬੜੀ ਆਸਾਨੀ ਕੀਤੀ ਹੈ, ਅਸੀਂ ਨਹੀਂ ਚਾਹੁੰਦੇ ਕੋਈ ਸਾਡੇ ਦਫ਼ਤਰ ਆਉਣ, ਅਤੇ ਉਹਦੇ ਲਈ ਡਾਕੂਮੈਂਟਰੀ ਜਾਂ ਦਸਤਾਵੇਜ਼ਾਂ ਜਿਹੜੀ ਰਿਕੁਆਇਰਡ ਨੇ ਉਹ ਹੈ ਵੀ ਕਿ ਤੁਸੀਂ ਇੱਕ ਡਿਸੇਬਿਲਿਟੀ ਸਰਟੀਫਿਕੇਟ ਮਿਲਦਾ ਪੰਜਾਬ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਤੋਂ, ਉਹ ਲੈਣਾ, ਉਹ ਲੈ ਕੇ ਅਗਰ ਸਾਡੇ ਦਫ਼ਤਰ ਆ ਸਕਦੇ ਹੋ ਤਾਂ ਸਾਡੇ ਦਫ਼ਤਰ ਆ ਜਾਓ, ਨਹੀਂ ਤਾਂ 1777 ਜਾਂ 1777-8611-100 'ਤੇ ਕਾਲ ਕਰਨੀ ਹੈ, ਸਾਡਾ ਨੁਮਾਇੰਦਾ ਤੁਹਾਡੇ ਘਰ ਆ ਕੇ ਤੁਹਾਡਾ ਕਾਰਡ ਬਣਾ ਦੇਗਾ।

0: ਉਹ ਕਾਰਡ ਇੱਕ ਤੇ ਫ੍ਰੀ ਹੋਏਗਾ, ਦੂਸਰਾ ਉਹ ਤਾਹ ਯਾਦ ਬਣੇਗਾ, ਤੁਹਾਨੂੰ ਬਾਰ ਬਾਰ ਉਹਨੂੰ ਜ਼ਿੰਦਗੀ 'ਚ ਰੀਨਿਊ ਨਹੀਂ ਕਰਾਉਣਾ ਪਏਗਾ।
1: ਜੀ ਮੇਰਾ ਖਿਆਲ ਹੈ ਕਿ ਬੜੇ ਚੰਗੇ ਤਰੀਕੇ ਦੇ ਨਾਲ ਸਾਡੇ ਜਿਹੜੇ ਮਹਿਮਾਨ ਨੇ ਰਿਜ਼ਵਾਨ ਅਲੀ ਭੱਟੀ ਸਾਹਿਬ, ਇਹਨਾਂ ਨੇ ਜਵਾਬ ਦਿੱਤਾ ਹੈ ਸਾਡੇ ਸੁਣਨ ਵਾਲਿਆਂ ਨੂੰ। ਇੱਕ ਕਾਲਰ ਨੇ ਸਾਨੂੰ ਕਾਲ ਕੀਤੀ ਅਤੇ ਉਹਨਾਂ ਦਾ ਇੱਕ ਸਵਾਲ ਸੀ, ਅਤੇ ਨੰਬਰ ਮੈਂ ਤੁਹਾਡੇ ਲਈ ਦੁਬਾਰਾ ਰਿਪੀਟ ਕਰ ਦੇਣਾ ਜੀ, 1-1-1-7-8-6-100 1-1-1-7-8-6 ਅਤੇ ਅੱਗੇ 100 ਪੂਰਾ। ਇਸ ਨੰਬਰ ਦੇ ਉੱਤੇ ਤੁਸੀਂ ਆਪਣਾ ਡਾਇਲ ਕਰੋ ਅਤੇ ਉਹਨਾਂ ਨੂੰ ਕਹੋ ਕਿ ਆ ਕੇ ਸਾਡਾ ਜਿਹੜਾ ਸ਼ਨਾਖਤੀ ਕਾਰਡ ਉਹ ਬਣਾ ਦਿਓ, ਅਤੇ ਉਹ ਟੀਮ ਜਿਹੜੀ ਨਾਦਰਾ ਦੀ ਉਹ ਤੁਹਾਡੇ ਦਰਵਾਜ਼ੇ 'ਤੇ ਪਹੁੰਚ ਜਾਏਗੀ ਅਤੇ ਤੁਹਾਡਾ ਜਿਹੜਾ ਕਾਰਡ ਹੈ ਉਹ ਬਣ ਜਾਏਗਾ।
0: ਉਹ ਨਾਲੇ ਫ੍ਰੀ ਵੀ ਹੋਏਗਾ ਅਤੇ ਤਾਂ ਹਯਾਤ ਹੋਏਗਾ, ਉਹਨਾਂ ਨੂੰ ਦੁਬਾਰਾ ਬਾਰ ਰੀਨਿਊ ਨਹੀਂ ਕਰਾਉਣਾ।
1: ਜੀ ਮੋਜਾਂ ਲੱਗ ਗਈਆਂ ਜੀ, ਫ੍ਰੀ ਹੋਏਗਾ ਜੀ ਕਾਰਡ।
2: ਰਿਜ਼ਵਾਨ ਅਲੀ ਭੱਟੀ ਸਾਹਿਬ, ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਾਂਗਾ
0: ਜੀ ਸਰ,
2: ਕਿ ਜਿਹੜਾ ਡਿਸੇਬਿਲਿਟੀ ਸਰਟੀਫਿਕੇਟ ਹੈ ਉਹਦੇ ਬਾਰੇ 'ਚ ਸੁਣਿਆ ਗਿਆ ਕਿ ਬਹੁਤ ਮੁਸ਼ਕਿਲ ਇਸ਼ੂ ਕੀਤਾ ਜਾਂਦਾ।
0: ਦੇਖੋ ਉਹਦੇ 'ਚ ਗਵਰਨਮੈਂਟ ਆਫ ਪੰਜਾਬ ਨੇ ਕਾਫੀ ਸਹੂਲੀਅਤ ਪ੍ਰੋਵਾਈਡ ਕੀਤੀਆਂ ਨੇ। ਸਰਵਿਸ ਹੋਸਪਿਟਲ 'ਚ ਉਹਦਾ ਟੈਸਟ ਹੁੰਦਾ ਹੈ, ਉਹਦਾ ਬੋਰਡ ਹੁੰਦਾ ਹੈ, ਨਾਦਰਾ ਦੀ ਗੱਡੀ ਵੀ ਉੱਥੇ ਚਲੀ ਜਾਂਦੀ ਹੈ। ਠੀਕ ਹੈ, ਅਸੀਂ ਵੀ ਉਹਨਾਂ ਨਾਲ ਰਾਬਤੇ 'ਚ ਹਾਂ ਕਿ ਇਸ ਮਰਹਲੇ ਨੂੰ ਮਜ਼ੀਦ ਆਸਾਨ ਅਤੇ ਸਹਿਲ ਬਣਾਇਆ ਜਾ ਸਕੇ।
1: ਬਿਲਕੁਲ, ਹਰ ਸਰਕਾਰੀ ਹਸਪਤਾਲ ਦੇ ਵਿੱਚ ਇਹ ਸਹੂਲਤ ਮੌਜੂਦ
2: ਮੌਜੂਦ ਜੀ ਸਰ। ਬਿਲਕੁਲ ਜੀ, ਅਗਲੇ ਕਾਲਰ ਨਾਲ ਗੱਲ ਕਰਦੇ ਹਾਂ, ਦੇਖਦੇ ਹਾਂ ਸਾਡੇ ਨਾਲ ਲੈਣ 'ਤੇ ਕੌਣ ਮੌਜੂਦ ਨੇ। ਅਸਲਾਮ ਅਲੈਕੁਮ
3: ਜੀ। ਅਸਲਾਮ ਅਲੈਕੁਮ ਸਿੰਘ ਸਾਹਿਬ, ਮੈਂ ਅਬਦੁਲ ਹਮੀਦ ਫਿਰੋਕਾਬਾਦ ਤੋਂ ਗੱਲ ਕਰਦਾ ਪਿਆ
2: ਜੀ। ਜੀ
3: ਮੈਂ ਆਪਣੇ ਭੱਟੀ ਸਾਹਿਬ ਨਾਲ ਤੇ ਜਿਹੜੇ ਸਾਡੇ ਡਾਕਟਰ ਇਹਨਾਂ ਨਾਲ ਗੱਲ ਕਰਨਾ ਚਾਹੁੰਦਾ। ਤੇ ਸਰ, ਇੱਕ ਮੇਰੇ ਬੱਚੇ ਭਤੀਜੇ ਮੇਰੇ ਨਿਕਾਹ ਕੀਤਾ, 14 ਸਾਲ ਹੋ ਗਿਆ
2: ਜੀ
3: ਗਵਰਨਮੈਂਟ ਅਦਾਲਤ
2: ਜੀ।
3: ਉਹਦਾ ਉਹ ਜਿਹੜਾ ਜਿਹਨੇ ਉਹ ਜ਼ਿਲ੍ਹਾ ਕੌਂਸਲ ਜਿਹਨੇ ਦਰਜ ਕੀਤਾ ਉਹ ਤਾਂ ਮਰ ਗਿਆ, ਤੇ ਹੁਣ ਉਹ ਗਵਰਨਮੈਂਟ ਦੀ ਜਗ੍ਹਾ ਨਾ ਆਪਣੇ ਮੇਰੇ ਕੋਲ ਪੇਪਰ ਹੈਗਾ ਸਿਰਫ, ਹੋਰ ਕੋਈ ਸ਼ਾਇਦ ਨੀ। ਮੈਂ ਹਲਫ ਲੈਣੀ ਚਾਹੁੰਦਾ ਵੀ ਯਾਰ ਇਹਦਾ ਸ਼ਨਾਖਤੀ ਕਾਰਡ ਨੀ ਨਾ ਮੇਰੀ ਦਾ ਬਣਨ ਦਿਆ
2: ਜੀ। ਰਿਜ਼ਵਾਨ ਸਰ
0: ਅਬਦੁਲ ਹਮੀਦ ਸਾਹਿਬ, ਉਹ ਜਿਹੜਾ ਤੁਹਾਡੇ ਕੋਲੋਂ ਨਿਕਾਹ ਨਾਮਾ ਮੌਜੂਦ ਹੈ ਜਾਂ ਕੀ ਮੌਜੂਦ ਹੈ ਜੀ?
3: ਨਿਕਾਹ ਨਾਮਾ ਦਾ ਪੇਪਰ ਆ ਸਿਰਫ,
0: ਦਰਜ ਕਰਾਂਦਾ ਹੈ। ਤੁਸੀਂ ਆਪਣੇ ਨਿਕਾਹ ਨਾਮੇ ਤੇ ਦੇਖੋ ਉਹਦੀ ਯੂਨੀਅਨ ਕੌਂਸਲ ਲਿਖੀ ਹੋਏਗੀ, ਉਹਦਾ ਵਾਰਡ ਲਿਖਿਆ ਹੋਏਗਾ, ਉਸ ਯੂਨੀਅਨ ਕੌਂਸਲ ਜਾ ਕੇ ਰਾਬਤਾ ਕਰੋਗੇ, ਉਹਦਾ ਦਰਾਜ ਚੈੱਕ ਕਰਨਗੇ ਤੇ ਤੁਹਾਨੂੰ ਨਾਦਰਾ ਵਾਲਾ ਕੰਪਿਊਟਰਾਈਜ਼ ਮੈਰਿਜ ਸਰਟੀਫਿਕੇਟ ਮਿਲ ਜਾਏਗਾ।
2: ਠੀਕ ਹੋ ਗਿਆ ਅਬਦੁਲ ਹਮੀਦ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ।
1: ਭੱਟੀ ਸਾਹਿਬ, ਤੁਹਾਨੂੰ ਅੰਦਾਜ਼ਾ ਹੋ ਰਿਹਾ ਹੋਗਾ ਕਿ ਸਾਡਾ ਜਿਹੜਾ ਟੈਲੀਫੋਨ ਹੈ ਉਹ ਚੁੱਪ ਹੀ ਨਹੀਂ ਕਰ
0: ਰਿਹਾ,
1: ਲਾਹੌਰ ਨੂੰ ਸੁਣ ਰਹੇ ਨੇ ਤੇ ਸੁਣਦੇ ਜਾ ਰਹੇ ਨੇ, ਉਹ ਤੁਹਾਡੀ ਗੱਲ ਵੀ ਜਿਹੜੀ ਹੈ ਉਹ ਬੜੇ ਅੱਛੇ ਤਰੀਕੇ ਦੇ ਨਾਲ ਤਵੱਜੋ ਦੇ ਨਾਲ ਸੁਣ ਰਹੇ ਨੇ ਤੇ ਉਹ ਸਵਾਲ ਵੀ ਹੈ ਉਹਨਾਂ ਦੇ ਕੋਲ ਤੇ ਉਹ ਕਰਨਾ ਵੀ ਜਾ ਰਹੇ ਨੇ, ਤੇ ਭੱਟੀ ਸਾਹਿਬ ਜਿਹੜੇ ਨੇ ਉਹ ਸਾਡੇ ਸਟੂਡੀਓ 'ਚ ਮੌਜੂਦ ਨੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ। ਲੇਕਿਨ ਵਿੱਚ ਜੀ ਕਰਕੇ ਇੱਕ ਸਵਾਲ ਜਿਹੜਾ ਉਹ ਮੇਰਾ ਵੀ ਹੈ, ਉਹ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਬੱਚੇ ਦਾ ਜਿਹੜਾ ਇੰਦਰਾਜ ਅਸੀਂ ਜਾ ਕੇ ਕਰਵਾਉਣਾ ਨਾਦਰਾ ਦੇ ਵਿੱਚ, ਉਹ ਬੱਚੇ ਦੀ ਪੈਦਾਇਸ਼ ਤੋਂ ਕਿੰਨੇ ਅਰਸੇ ਦੇ ਅੰਦਰ ਅੰਦਰ ਕਰਵਾ ਲੈਣਾ ਚਾਹੀਦਾ ਜੇ ਅਸੀਂ ਲੇਟ ਫੀਸ ਤੋਂ ਬਚਣਾ ਚਾਹੁੰਦੇ ਹਾਂ?
0: ਬਰਥ ਸਰਟੀਫਿਕੇਟ। ਅੱਛਾ, ਦੇਖੋ ਜੀ, ਜਿਹੜਾ ਗੌਰਮੈਂਟ ਆਫ ਪੰਜਾਬ ਨੇ ਨਾ ਉਸ ਟਾਈਮ ਬੜੀ ਵੱਡੀ ਸਹੂਲਤ ਦਿੱਤੀ ਹੈ, ਉਹ ਇਹ ਵੇ 2025 ਦੇ ਵਿੱਚ ਉਹਨਾਂ ਨੇ ਆਪਣੇ ਕਾਇਦਾ ਜ਼ਵਾਬਤ ਨੂੰ ਚੇਂਜ ਕੀਤਾ ਹੈ ਆਵਾਮ ਦੀ ਸਹੂਲਤ ਦੇ ਪੇਸ਼ ਨਜ਼ਰ। ਇੱਕ ਤਾਂ ਇਹ ਵੇ ਕਿ ਪੈਦਾਇਸ਼ ਅਤੇ ਮੌਤ ਦੀ ਫੀਸ ਗੌਰਮੈਂਟ ਨੇ ਖਤਮ ਕਰ ਦਿੱਤੀ ਹੈ,
1: ਅੱਛਾ,
0: ਕੋਈ ਫੀਸ ਨਹੀਂ ਗੀ। ਇਹ ਪਿਛਲੇ ਇੱਕ ਸਾਲ ਤੋਂ ਜਾਰੀ ਹੈ, 1 ਜੂਨ ਤੋਂ, ਅਤੇ ਇਹ 30 ਜੂਨ 2026 ਤੱਕ ਜਾਰੀ ਰਹੇਗੀ, ਅਤੇ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਇਹਤੋਂ ਇਸਤਫਾਦਾ ਹਾਸਲ ਕਰਨ। ਦੂਜਾ ਤੁਹਾਡਾ ਸਵਾਲ ਹੈ ਕਿ ਕਿੰਨੀ ਦੇਰ ਤੱਕ ਬਣਾਇਆ ਜਾ ਸਕਦਾ ਹੈ। ਦੇਖੋ, ਇਹਦੀ 3 ਕੈਟਾਗਰੀਜ਼ ਨੇ। ਸਭ ਤੋਂ ਪਹਿਲੀ ਕੈਟਾਗਰੀ ਜਿਹੜੀ ਹੈ ਨਾ ਉਹ ਹੈਗੀ ਹੈ, ਇਹ ਪਹਿਲੇ ਇਹਦਾ ਅੰਦਰਾਜ ਹੁੰਦਾ ਸੀ ਨਾਰਮਲ ਦਾ 30 ਦਿਨ ਦਾ, ਹੁਣ ਗੌਰਮੈਂਟ ਨੇ ਉਹਨੂੰ ਸਾਲ ਤਿਕਰ ਕਰ ਦਿੱਤਾ ਹੈ।
1: ਅੱਛਾ,
0: ਅਤੇ ਅਗਰ ਤੁਸੀਂ 1 ਸਾਲ ਦੇ ਅੰਦਰ ਅੰਦਰ ਆਪਣੇ ਬੱਚੇ ਦਾ ਅੰਦਰਾਜ ਨਹੀਂ ਕਰਾਇਆ ਤਾਂ ਤੁਸੀਂ ਕਿਸੇ ਟਾਈਮ ਵੀ ਯੂਨੀਅਨ ਕੌਂਸਲ ਜਾ ਕੇ ਉਹਦਾ ਅੰਦਰਾਜ ਕਰਾ ਸਕਦੇ ਹੋ। ਉਹ ਇੱਕ ਬੇਫਾਰਮ, ਉਹ ਤੁਹਾਨੂੰ ਚਾਹੀਦਾ ਬਰਥ ਸਰਟੀਫਿਕੇਟ ਅਤੇ ਵਾਲਦਿਆਂ ਦੀ ਆਈਡੀ ਕਾਰਡ ਦੀ ਕਾਪੀ, ਅਤੇ ਅਗਰ ਪੈਦਾਇਸ਼ ਦਾ ਸਰਟੀਫਿਕੇਟ ਹਸਪਤਾਲ ਵਾਲਾ ਮੌਜੂਦ ਹੈ ਤਾਂ
1: ਠੀਕ ਹੈ,
0: ਅਤੇ ਉਹ ਤੁਹਾਨੂੰ ਮਿਲ ਜਾਏਗਾ। ਦੂਸਰੀ ਕੈਟਾਗਰੀ ਜਿਹੜੀ ਮੁਸ਼ਕਲ ਹੋ ਜਾਂਦੀ ਹੈ, ਸਾਲ ਤੋਂ ਬਾਅਦ, ਸਾਲ ਤੋਂ ਲੈ ਕੇ 7 ਸਾਲ ਤੱਕ ਅਗਰ ਤੁਹਾਡੇ ਬੱਚੇ ਦੀ ਉਮਰ ਹੈ ਅਤੇ ਤੁਸੀਂ ਉਹਦਾ ਅੰਦਰਾਜ ਨਹੀਂ ਕਰਾਇਆ ਅਤੇ ਉਹਦੀ ਤੁਸੀਂ ਯੂਨੀਅਨ ਕੌਂਸਲ ਹੀ ਜਾਣਾ, ਲੇਕਿਨ ਉਹਦੀ ਮਨਜ਼ੂਰੀ ਵਾਸਤੇ ਜਿਹੜਾ ਤਹਿਸੀਲ ਦਾ ADLGA ਉਹਦੀ ਮਨਜ਼ੂਰੀ ਦਿੰਦਾ।
1: ਠੀਕ
0: ਹੈ, ਇਸ ਤਰ੍ਹਾਂ ਹੀ ਅਗਰ ਤੁਹਾਡਾ ਬੱਚਾ 7 ਸਾਲ ਤੋਂ ਵੱਡਾ ਹੋ ਗਿਆ ਅਤੇ ਕਿਸੇ ਵੀ ਉਮਰ ਦਾ ਹੈ, ਅਤੇ ਉਹਦੇ ਵਾਸਤੇ ਵੀ ਤੁਸੀਂ ਆਪਣੀ ਕਰੀਬੀ ਯੂਨੀਅਨ ਕੌਂਸਲ 'ਚ ਹੀ ਜਾਣਾ, ਲੇਕਿਨ ਉਹਦੀ ਮਨਜ਼ੂਰੀ ਫਿਰ ਡਿਪਟੀ ਡਾਇਰੈਕਟਰ ਲੋਕਲ ਗਵਰਨਮੈਂਟ ਉਸ ਜ਼ਿਲ੍ਹੇ ਦਾ ਦਿੰਦਾ। ਜਿਸ ਤਰ੍ਹਾਂ ਹੀ ਬੱਚਾ ਪੈਦਾ ਹੋਵੇ ਉਹਦਾ ਫੌਰੀ ਇੰਦਰਾਜ ਕਰਾਣ ਤੇ ਗਵਰਨਮੈਂਟ ਨੇ ਜਿਹੜੀ ਅੱਜ ਕੱਲ੍ਹ ਸਹੂਲਤ ਦਿੱਤੀ ਹੈ ਫੀਸ ਮਾਫ ਕੀਤੀ ਹੈ ਜਿਹੜਾ ਕਾਨੂੰਨ ਹੈ ਪਹਿਲੇ ਕੋਰਟ ਡਿਗਰੀ ਹੁੰਦੀ ਸੀ ਇਹਦੇ ਉੱਤੇ ਕੋਰਟ ਡਿਗਰੀ ਖਤਮ ਕਰ ਦਿੱਤੀ ਗਈ ਤੇ ਤੁਸੀਂ ਜਲਦ ਤੋਂ ਜਲਦ ਆਪਣੀ ਯੂਨੀਅਨ ਕੌਂਸਲ ਜਾਓ ਆਪਣੇ ਬਾਕੀ ਬਾਤਾਂ ਬੱਚੇ ਜਿਹੜੇ ਰਹਿ ਗਏ ਨੇ ਉਹਨਾਂ ਦਾ ਇੰਦਰਾਜ ਕਰਾਓ ਤਾਂ ਕਿ ਤੁਸੀਂ ਵੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਪਾਕਿਸਤਾਨ ਅਤੇ ਨਾਦਰਾ ਦੇ ਵਿੱਚ ਜਦੋਂ ਅਸੀਂ ਇਹ ਇੱਕ ਅਨਾਲਿਸਿਸ ਕੀਤਾ ਤਾਂ ਕੋਈ 32 ਲੱਖ ਦੇ ਕਰੀਬ ਐਸੇ ਬੱਚੇ ਨੇ ਜਿਹੜੇ ਨਾਦਰਾ 'ਚ ਰਜਿਸਟਰਡ ਨਹੀਂ ਹੈਗੇ
4: खो गए हैं तो मैंने आईडी कार्ड बनवाना है तो मेरा बन नहीं रहा क्या इस आईडी कार्ड बन जाएगा डॉक्यूमेंट के अलावा हेलो
2: जी जी डॉक्यूमेंट के अलावा अपना नाम बता ओके ओके वो कह रही थी कि मेरे पास डॉक्यूमेंट्स नहीं है तो उसके बगैर कैसे बनेगा
0: सर जी वो बच्ची दस रही है बेटी साड़ी दस रही कि शायद डिसेबल है और ब्लाइंड है
2: जी
0: तो उसके कोल डॉक्यूमेंट गवाच गए ने हुन ए नहीं दस सकी कि डॉक्यूमेंट्स कड़े ने असी जिस तरह पहले गल की है कि जिहड़े मजदूर लोग ने उन्होंने कोई भी मजदूरी है तो उन्होंने को मजदूरी का सर्टिफिकेट होना जरूरी है
2: जरूरी
0: अगर वो मजदूरी का सर्टिफिकेट लैन दी है तो उसका कार्ड दोबारा बन जाएगा
1: अच्छा साडे सुनने वाले नु जरा दोबारा दसना कि मजदूरी का जिहड़ा सर्टिफिकेट है ये कित्थों मिलेगा
0: सर ए हर हस्पताल दी जिले दी सतह ते मौजूद है सहूलत सोशल वेलफेयर एंड बैतुल माल का जो डिपार्टमेंट है वो अंडर होंगे उत्ते एक डॉक्टर्स का मेडिकल बोर्ड है वह इम्तिहान लेंदे ने चैक करते हैं तो डिसेबिलिटी का सर्टिफिकेट जारी करते हैं वो सर्टिफिकेट लैके साडे नादरा के दफ्तर आना होंगे तो नादरा उन्हों का शनाख्ती कार्ड बना दें अगर घर नहीं आ सकते सॉरी दफ्तर नहीं जा सकते तो सानू टैलीफोन करने साडा नुमाइंदा घर जाके कार्ड बना दिंदा फीस वो कोई नहीं तो ताहयात बनता है
1: अच्छा रजवान पट्टी साहब
0: उत्ते मजदूरी का लोगो भी लगा होंगे ताकि जी गवर्नमेंट की सहूलियात ने मजदूर वास्ते लै सकन
1: ਠੀਕ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜੇ ਉਹ ਨਾਦਰਾ ਦੇ ਦਫ਼ਤਰ ਖੁਦ ਨਹੀਂ ਜਾ ਪਾ ਰਹੇ ਅਤੇ ਤੁਸੀਂ ਇੱਕ ਨੰਬਰ ਦੱਸਿਆ ਇਸ ਤੋਂ ਇਲਾਵਾ ਵੀ ਕੋਈ ਐਸਾ ਤਰੀਕਾ ਹੈ ਕਿ ਜਿਹਦੇ ਜ਼ਰੀਏ ਅਸੀਂ ਆਪਣੇ ਇਹ ਜਿਹੜੇ ਮੁਖਤਲਿਫ ਕਿਸਮ ਦੇ ਸਰਟੀਫਿਕੇਟਸ ਨੇ ਰਜਿਸਟ੍ਰੇਸ਼ਨ ਦੇ ਜਾਂ ਜਿਹੜੇ ਵੀ ਹੈ ਨੇ ਉਹ ਅਸੀਂ ਬਣਵਾ ਸਕਦੇ ਹਾਂ
0: ਜੀ ਪਾਕ ਆਈ ਡੀ ਦੇ ਜ਼ਰੀਏ ਬਣਵਾ ਸਕਦੇ ਹਾਂ
1: ਠੀਕ ਹੈ ਠੀਕ ਹੈ
0: ਪਾਕ ਆਈ ਡੀ ਦੇ ਜ਼ਰੀਏ ਬਣਵਾ ਸਕਦੇ ਹੋ ਸਾਡੀ ਮੋਬਾਈਲ ਵੈਨਾਂ ਨੇ ਉਹਦੇ ਜ਼ਰੀਏ ਬਣਵਾ ਸਕਦੇ ਹੋ ਸਾਡੇ ਦਫ਼ਾਤਰ ਨੇ ਉਹਦੇ ਜ਼ਰੀਏ ਬਣਵਾ ਸਕਦੇ ਹੋ ਡਾਊਨਲੋਡ ਕਰਕੇ ਆਪਣਾ ਅਕਾਊਂਟ ਰਜਿਸਟਰਡ ਕਰਾਉਣਾ ਅਕਾਊਂਟ ਰਜਿਸਟਰਡ ਕਰਾ ਕੇ ਅਤੇ ਸਾਡੀ ਹਰ ਪ੍ਰੋਡਕਟ ਲੈ ਸਕਦੇ ਹੋ ਅੱਛਾ ਹੁਣ ਮੈਂ ਬਜਾਏ ਇਸ 'ਤੇ ਕਿ ਮੈਂ ਤੁਹਾਨੂੰ ਦੱਸਾਂ ਕਿ ਉਹਨੂੰ ਕਿਸ ਤਰ੍ਹਾਂ ਡਾਊਨਲੋਡ ਕਰਨਾ ਹੈ ਜਾਂ ਕੀ ਕਰਨਾ ਹੈ ਉਹ ਇੱਕ ਲੰਬਾ ਪ੍ਰੋਸੈਸ ਹੋ ਜਾਏਗਾ ਕੰਮ ਹੋ ਜਾਏਗਾ ਮੇਰੀ ਤੁਹਾਡੇ ਤਵੱਸਤ ਦੇ ਨਾਲ ਤਮਾਮ ਸੁਣਨ ਵਾਲਿਆਂ ਨੂੰ ਗੁਜ਼ਾਰਿਸ਼ ਹੈ ਕਿ ਸਾਡੇ ਸੋਸ਼ਲ ਮੀਡੀਆ ਦੇ ਚੈਨਲ ਨੇ ਇੱਕ ਸਾਡਾ ਚੈਨਲ ਹੈ ਯੂਟਿਊਬ
1: ਠੀਕ ਹੈ
0: ਯੂਟਿਊਬ ਦੇ ਚੈਨਲ ਦੇ ਉੱਤੇ ਜਾ ਕੇ ਤੁਸੀਂ ਨਾਦਰਾ ਲਿਖਣਾ ਜਿਸ ਤਰ੍ਹਾਂ ਹੀ ਤੁਸੀਂ ਨਾਦਰਾ ਲਿਖੋਗੇ ਤਾਂ ਸਾਡਾ ਆਫੀਸ਼ੀਅਲ ਪੇਜ ਆ ਜਾਏਗਾ
1: ਠੀਕ ਹੈ
0: ਉਹਦੇ ਵਿੱਚ ਨਾਦਰਾ ਦੀ ਤਮਾਮ ਦਸਤਾਵੇਜ਼ਾਤ ਅਲੱਹਦਾ ਅਲੱਹਦਾ ਹਰ ਨਾਂ ਦੇ ਨਾਲ ਉਹਦੇ ਬਣਾਉਣ ਦਾ ਤਰੀਕਾਕਾਰ ਉਹਦੇ ਸ਼ੁਰੂ ਤੋਂ ਲੈ ਕੇ ਇਖਤਤਾਮ ਤੱਕ ਉਰਦੂ ਜ਼ਬਾਨ 'ਚ ਦੱਸਿਆ ਗਿਆ
1: ਬਿਲਕੁਲ
0: ਤੁਸੀਂ ਮੋਬਾਈਲ ਸਾਹਮਣੇ ਰੱਖ ਕੇ ਉਹਨੂੰ ਸੁਣ ਕੇ ਆਪਣਾ ਹਰ ਤਰੀਕਾਕਾਰ ਮੁਕੰਮਲ ਕਰ ਸਕਦੇ ਹੋ
2: 11FM ਪਾਕਿਸਤਾਨ ਦੇ ਲੋਡ ਸਟੇਸ਼ਨ ਤੋਂ ਤੁਹਾਡੇ ਵਾਸਤੇ ਇਸ ਵੇਲੇ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਪ੍ਰੋਹਣੇ ਸਾਡੇ ਔਰ ਸਾਡੇ ਪ੍ਰੋਹਣੇ ਇੱਕ ਨੇ ਰਿਜ਼ਵਾਨ ਅਲੀ ਭੱਟੀ ਸਾਹਿਬ ਅਸਿਸਟੈਂਟ ਡਾਇਰੈਕਟਰ ਫੋਕਲ ਪਰਸਨ ਪੰਜਾਬ ਨਾਦਰਾ ਅਤੇ ਸਾਡੇ ਨਾਲ ਮੌਜੂਦ ਨੇ ਸਟੇਸ਼ਨ ਡਾਇਰੈਕਟਰ ਰੇਡੀਓ ਪਾਕਿਸਤਾਨ ਲਾਹੌਰ ਡਾਕਟਰ ਅਹਿਮਦ ਸੁਹੇਲ ਬਸਰਾ ਸਾਹਿਬ ਇੱਕ ਕਾਲਰ ਸਾਡੇ ਨਾਲ ਲਾਈਨ 'ਤੇ ਮੌਜੂਦ ਨੇ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਕੀ ਪੁੱਛਣਾ ਚਾਹੁੰਦੇ ਨੇ ਹੈਲੋ
5: ਅਸਲਾਮੁਅਲੈਕੁਮ
2: ਵਾਲੇਕੁਮ ਅਸਲਾਮ
5: ਸਰ ਅਹਿਸਨ ਖਾਨ ਡਿਸਟ੍ਰਿਕਟ ਬੱਖਰ ਤੋਂ ਗੱਲ ਕਰ ਰਹੇ ਹਾਂ
2: ਜੀ
5: ਸਭ ਤੋਂ ਪਹਿਲੇ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਡਾਕਟਰ ਅਹਿਮਦ ਸੁਹੇਲ ਬਸਰਾ ਸਾਹਿਬ ਦਾ ਕਿ ਉਹਨਾਂ ਨੇ ਇਲਾਹੀ ਪ੍ਰੋਗਰਾਮ ਸਾਡੇ ਵਾਸਤੇ ਸ਼ੁਰੂ ਕੀਤਾ ਅਤੇ ਨਾਲ ਭੱਟੀ ਸਾਹਿਬ ਦੇ ਵੀ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਉਹ ਇੱਥੇ ਤਸ਼ਰੀਫ ਲੈਣ ਸਾਡਾ ਸਵਾਲ ਇਹ ਕਿ ਅਗਰ ਇੱਕ ਬੱਚੀ ਹੈ ਜਿਹਦੀ ਉਮਰ ਤਕਰੀਬਨ 18 ਸਾਲ ਤੋਂ ਉੱਤੇ ਹੋ ਚੁੱਕੀ ਹੈ ਲੇਕਿਨ ਉਹਦਾ ਬੇਫਾਰਮ ਕੋਈ ਨਹੀਂ ਔਰ ਉਹਨਾਂ ਦੇ ਵਾਲਦੈਨ ਦੇ ਵਿੱਚ ਵੀ ਇੱਕ ਦੀ ਡੈਥ ਹੋ ਗਈ ਹੈ ਅਤੇ ਅਕਸਰ ਜਗ੍ਹਾ 'ਤੇ ਅਸੀਂ ਜਾਂਦੇ ਹਾਂ ਤਾਂ ਉਹ ਕਹਿੰਦੇ ਬੇਫਾਰਮ ਜ਼ਰੂਰੀ ਹੈ ਜਾਂ ਫਿਰ ਵਾਲਦੈਨ ਦੋਵੇਂ ਹੋਣੇ ਜ਼ਰੂਰੀ ਹੈ ਇਸ ਮਸਲੇ ਦੇ ਵਿੱਚ ਤੁਸੀਂ ਸਾਡੀ ਅਗਾਹੀ ਫਰਮਾਓ ਕਿ ਹੋ ਸਕਦਾ ਹੈ ਇਹਦੇ ਵਿੱਚ ਕੀ ਨਾਦਰਾ ਸਾਨੂੰ ਮਾਲੂਮਾਤ ਦੇ ਸਕਦਾ ਕਿ ਇਹਦਾ ਆਈਡੀ ਕਾਰਡ ਬਣ ਜਾਵੇ
2: ਜੀ ਐਸਨ ਖਾਨ ਸਾਡੇ ਨਾਲ ਮੌਜੂਦ ਨੇ ਪੱਕਰ ਤੋਂ ਔਰ ਤੁਹਾਨੂੰ ਜਵਾਬ ਦੇ ਰਹੇ ਨੇ ਜਨਾਬ ਰਿਜ਼ਵਾਨ ਅਲੀ ਭੱਟੀ ਸਾਹਿਬ
0: ਐਸਨ ਸਾਹਿਬ ਤੁਹਾਡਾ ਬੜਾ ਸ਼ੁਕਰੀਆ ਤੁਸੀਂ ਪੱਕਰ ਤੋਂ ਸਾਨੂੰ ਕਾਲ ਕੀਤੀ ਦੇਖੋ ਜਿਹੜੀ ਤੁਹਾਡੀ ਭਤੀਜੀ ਹੈ ਅਗਰ ਉਹਦੇ ਵਾਲਦੈਨ ਇੰਤਕਾਲ ਕਰ ਗਏ ਨੇ ਤਾਂ ਉਹਦੇ ਕੋਲੋਂ ਬੇਫਾਰਮ ਨਹੀਂ ਹੈਗਾ ਦੇਖੋ ਬੇਫਾਰਮ ਨਾ ਹੋਣ ਦੀ ਵਜ੍ਹਾ ਤੋਂ ਇਹ ਨਹੀਂ ਹੋ ਸਕਦਾ ਕਿ ਸ਼ਨਾਖਤੀ ਕਾਰਡ ਨਹੀਂ ਬਣ ਸਕਦਾ ਸਾਡੀ ਜਿਹੜੀ ਬੁਨਿਆਦੀ ਡਾਕੂਮੈਂਟ ਹੈ ਸ਼ਨਾਖਤੀ ਕਾਰਡ ਬਣਵਾਉਣ ਵਾਸਤੇ ਉਹ ਜਨਮ ਪਰਚੀ ਹੈ। ਅਗਰ ਉਹਨਾਂ ਕੋਲੋਂ ਜਨਮ ਪਰਚੀ ਹੈ ਅਤੇ ਜਿਹੜਾ ਵਾਲਦ ਜਾਂ ਵਾਲਦਾ ਤੋਂ ਜਿਹੜਾ ਜ਼ਿੰਦਾ ਨੇ ਉਹ ਨਾਲ ਜਾ ਕੇ ਕਾਰਡ ਬਣਵਾ ਸਕਦੇ ਨੇ, ਅਤੇ ਜਿਨ੍ਹਾਂ ਦਾ ਇੰਤਕਾਲ ਹੋ ਗਿਆ ਉਹਨਾਂ ਦਾ ਡੈਥ ਸਰਟੀਫਿਕੇਟ ਨਾਲ ਲੱਗ ਜਾਏਗਾ। ਹੁਣੇ ਨਾਦਰਾ ਨੇ 31 ਦਸੰਬਰ ਤੱਕ ਇਹ ਸਹੂਲਤ ਵੀ ਦਿੱਤੀ ਹੈ, ਉਹ ਔਰਤਾਂ ਜਿਨ੍ਹਾਂ ਕੋਲੋਂ ਜਨਮ ਪਰਚੀ ਨਹੀਂ ਹੈਗੀ ਉਹਨਾਂ ਦਾ ਕਾਰਡ ਵੀ ਜਨਮ ਪਰਚੀ ਤੋਂ ਬਗੈਰ ਬਣ ਸਕਦਾ। ਬਹੁਤ ਸਾਰੇ ਲੋਕ ਜਿਹੜੇ ਨੇ ਉਹ ਹਾਲੇ ਤੱਕ ਅਨਰਜਿਸਟਰਡ ਨੇ, ਠੀਕ ਹੈ, ਜਿਨ੍ਹਾਂ 'ਚ ਬੱਚੇ ਤੇ ਔਰਤਾਂ ਦੀ
1: ਬਿਲਕੁਲ ਤੁਸੀਂ ਇਹੀ ਗੱਲ
0: ਤਦਾਦ ਸ਼ਾਮਲ ਹੈ, ਠੀਕ ਹੈ, ਅਤੇ ਉਹ ਜਿਹੜੀ ਤਦਾਦ ਹੈ ਅਸੀਂ ਉਹਨਾਂ ਨੂੰ ਸਹੂਲਤ ਦੇਣਾ ਚਾਹੁੰਦੇ ਹਾਂ, ਠੀਕ ਹੈ। ਜਨਮ ਪਰਚੀ ਬਣਾਉਣਾ ਇੱਕ ਉਹ ਕਹਿੰਦੇ ਨੇ ਮੁਸ਼ਕਲ ਕੰਮ ਹੈ, ਉਹਨਾਂ ਕੋਲੋਂ ਨਹੀਂ ਬਣੀ ਹੈ, ਯੂਨੀਅਨ ਕੌਂਸਲਾਂ ਦੇ ਚੱਕਰ ਲਾ ਲਾ ਕੇ ਥੱਕ ਗਏ ਨੇ, ਅਤੇ ਅਸੀਂ ਉਹਨਾਂ ਨੂੰ ਇੱਕ ਹੋਰ ਸਹੂਲਤ ਦਿੱਤੀ ਹੈ 31 ਦਸੰਬਰ ਤੱਕ।
1: ਬਿਲਕੁਲ,
0: ਠੀਕ ਹੈ। ਸਿਮਿਲਰਲੀ ਇਸ ਤਰ੍ਹਾਂ ਜਿਹਨਾਂ ਕੋਲੋਂ ਨਿਕਾਹਨਾਮਾ ਵੀ ਹੈਗਾ ਅਤੇ ਉਹ ਵੀ ਜਾ ਕੇ ਇੰਦਰਾਜ ਕਰਾ ਸਕਦੇ ਨੇ। 31 ਦਸੰਬਰ 2026 ਤੱਕ ਸਾਡੀ ਸਹੂਲਤ ਮੌਜੂਦ ਹੈ।
1: ਅੱਛਾ ਰਿਜ਼ਵਾਨ ਸਾਹਿਬ, ਜ਼ਿੰਦਗੀ ਮੌਤ ਜਿਹੜੀ ਹੈ ਇਹ ਤਾਂ ਜ਼ਾਹਰ ਹੈ ਕਿ ਬੰਦੇ ਦੇ ਨਾਲ ਲੱਗੀ ਹੈ, ਜਿਹੜਾ ਆਇਆ ਉਹਨੇ ਜਾਣਾ ਵੀ ਹੈ, ਅਤੇ ਜਿਸ ਤਰ੍ਹਾਂ ਜਿਹੜਾ ਆਇਆ ਉਹਦਾ ਇੱਕ ਸਿਲਸਿਲਾਕਾਰ ਹੁੰਦਾ ਹੈ, ਡੇਟਾਬੇਸ ਦੇ ਵਿੱਚ ਉਹਦਾ ਇੰਦਰਾਜ ਹੋਏਗਾ। ਇਸੇ ਤਰ੍ਹਾਂ ਜਿਹੜਾ ਗਿਆ ਉਹਦਾ ਵੀ ਇੱਕ ਅੰਦਰਾਜ ਜਿਹੜਾ ਉਹ ਜ਼ਰੂਰੀ ਹੈ, ਤਾਂ ਕਿ ਲੋਕਾਂ ਨੂੰ ਪਤਾ ਚੱਲ ਜਾਏ ਕਿ ਬੰਦਾ ਜਿਹੜਾ ਇਹ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ। ਉਹਦਾ ਇੰਦਰਾਜ ਜਿਹੜਾ ਮੌਤ ਤੋਂ ਵਫਾਤ ਤੋਂ ਕਿੰਨੇ ਅਰਸੇ ਬਾਅਦ ਕਰਵਾ ਲੈਣਾ ਚਾਹੀਦਾ?
0: ਦੇਖੋ, ਜਿਸ ਤਰ੍ਹਾਂ ਹੀ ਕਿਸੇ ਬੰਦੇ ਦੀ ਇੰਤਕਾਲ ਹੁੰਦਾ ਹੈ ਅਤੇ ਉਹਦੇ ਲਵਾਹੇਕੀਨ ਦੀ ਜ਼ਿੰਮੇਵਾਰੀ ਹੈ ਕਿ ਫੌਰੀ ਤੌਰ 'ਤੇ ਯੂਨੀਅਨ ਕੌਂਸਲ ਦੇ ਅੰਦਰ ਜਾ ਕੇ ਉਹਦਾ ਇੰਦਰਾਜ ਕਰਾਉਣ।
1: ਠੀਕ ਹੈ,
0: ਠੀਕ ਹੈ। ਉਹਦੇ ਲਈ ਵੀ ਸਹੂਲਤ ਉਹੀ ਹੈ, ਗਵਰਨਮੈਂਟ ਨੇ ਦਿੱਤੀ ਹੈ ਕਿ ਉਹਦੀ ਵੀ ਫੀਸ ਕੋਈ ਨਹੀਂ ਹੈਗੀ। ਠੀਕ ਹੈ, ਇੱਕ ਸਾਲ ਤੱਕ ਉਹਦਾ ਇੰਦਰਾਜ ਯੂਨੀਅਨ ਕੌਂਸਲ 'ਚ ਹੋ ਸਕਦਾ ਹੈ, ਉਸ ਤੋਂ ਬਾਅਦ 7 ਸਾਲ ਤੱਕ DDLG ਉਹਦੀ ਇਜਾਜ਼ਤ ਦਿੰਦਾ ਹੈ, ਅਤੇ ਉਸ ਤੋਂ ਬਾਅਦ ਕੋਰਟ ਆਰਡਰ ਨੇ, ਕਿਉਂਕਿ ਉਹਦੇ 'ਚ ਕੋਈ ਪਚੀਦਗੀਆਂ ਆ ਜਾਂਦੀਆਂ ਨੇ, ਕੋਈ ਵਾਰਸਾਨ ਆ ਜਾਂਦੇ ਨੇ, ਕੋਈ ਪ੍ਰੋਪਰਟੀ ਦਾ ਮਸਲਾ ਹੈ, ਕੋਈ ਲੈਣ ਦੇਣ ਦਾ ਮਸਲਾ ਹੈ, ਕੋਈ ਪੈਨਸ਼ਨ ਦਾ ਮਸਲਾ ਹੈ, ਅਤੇ ਇਹ ਇੰਦਰਾਜ 'ਚ ਅਸੀਂ ਚਾਹੁੰਦੇ ਹਾਂ ਕਿ ਫੌਰੀ ਹੋਵੇ।
1: ਅੱਛਾ, ਮੈਂ ਚੂੰਕਿ ਸਰਕਾਰੀ ਅਦਾਰੇ 'ਚ ਕੰਮ ਕਰਨਾ ਅਤੇ ਤੁਸੀਂ ਵੀ ਸਰਕਾਰੀ ਅਦਾਰੇ 'ਚ ਕੰਮ ਕਰਦੇ ਹੋ, ਅਕਸਰ ਇਸ ਤਰ੍ਹਾਂ ਹੁੰਦਾ ਕਿ ਉਹ ਜਿਹੜੀ ਪੈਨਸ਼ਨ ਹੁੰਦੀ ਹੈ ਉਸ ਬੰਦੇ ਨੂੰ ਮਿਲਦੀ ਹੈ ਜਦੋਂ ਆਪ ਤੱਕ ਉਹ ਜ਼ਿੰਦਾ ਹੁੰਦਾ ਹੈ, ਆਫਟਰ ਰਿਟਾਇਰਮੈਂਟ। ਅੱਛਾ, ਉਸ ਤੋਂ ਬਾਅਦ ਉਹਦੇ ਲਵਾਹਕੀਨ ਜਿਹੜੇ ਨੇ, ਜੇ ਉਹ ਇੰਤਕਾਲ ਕਰ ਗਏ ਹੈ, ਉਹਦਾ ਉਹ ਇੰਦਰਾਜ ਨਹੀਂ ਕਰਵਾਉਂਦੇ ਅਤੇ ਉਹ ਧੋਖਾ ਹੀ ਦੇਈ ਜਾਂਦੇ ਨੇ ਕਿ ਇਹ ਜਿਹੜੀ ਪੈਨਸ਼ਨ ਇਹ ਆਉਂਦੀ ਰਹਿੰਦੀ ਹੈ, ਅਤੇ ਇਹਦਾ ਵੀ ਕੋਈ ਸੱਦੇ ਭਾਵ ਵਾਸਤੇ ਕੋਈ ਹੱਲ ਹੈ ਸਾਡੇ ਕੋਲ?
0: ਦੇਖੋ ਜੀ, ਹੁਣ ਤਾਂ ਜਿਸ ਤਰ੍ਹਾਂ ਸਿਸਟਮਸ ਬਣ ਗਏ ਨੇ ਅਤੇ ਇਹ ਤਾਂ ਹਾਲੇ ਤਾਂ ਨਾਮੁਮਕਿਨ ਹੀ ਹੈ। ਨਾਦਰਾ ਨੇ ਵੀ ਅਦਾਲਤਾਂ ਦਾ ਲੋਡ ਕੰਮ ਕਰਨ ਵਾਸਤੇ ਜਾਂ ਨਿਸ਼ੀਨੀ ਸਰਟੀਫਿਕੇਟ ਜਾਂ ਸਕਸੈਸ਼ਨ ਸਰਟੀਫਿਕੇਟ ਦੇ ਇਜਰਾ ਨੂੰ ਸ਼ੁਰੂ ਕੀਤਾ ਹੈ।
1: ਠੀਕ ਹੈ,
0: ਸਾਡੇ ਵੀ ਹਰ ਸੈਂਟਰ ਦੇ ਵਿੱਚ ਇਹ ਸਹੂਲਤ ਮੌਜੂਦ ਹੈ ਕਿ ਤੁਹਾਡੇ ਕੋਲੋਂ ਅਗਰ ਆਪਣਾ FRC ਹੈ ਉਹ ਲੈ ਕੇ ਜਾਓ, ਡੈਥ ਸਰਟੀਫਿਕੇਟ ਲੈ ਕੇ ਜਾਓ, ਸਾਰੇ ਵਾਰਸਾਨ ਜਾਂਦੇ ਨੇ ਅਤੇ ਉਹ ਆਪਣਾ ਸਕਸੈਸ਼ਨ ਸਰਟੀਫਿਕੇਟ ਵੀ ਬਣਾ ਸਕਦੇ ਨੇ।
1: ਅਤੇ
0: ਬਹੁਤ ਸੇ ਅਦਾਰੇ ਜਿਹੜੇ ਨੇ, ਹੁਣ ਤੁਹਾਨੂੰ ਪਤਾ ਜਿਸ ਤਰ੍ਹਾਂ ਨਾਦਰਾ, ਹਰ ਇੱਕ ਅਦਾਰੇ ਨੂੰ ਪਤਾ ਹੈ ਕਿ ਨਾਦਰਾ ਸਾਰੇ ਕੰਮ ਕਰ ਰਹੀ ਹੈ ਅਤੇ ਤਮਾਮ ਡਿਪਾਰਟਮੈਂਟਸ ਇਹੀ ਕਹਿੰਦੇ ਨੇ ਜੀ ਉਹ ਨਾਦਰਾ ਵਾਲਾ ਕਾਗਜ਼ ਲੈ ਕੇ ਆਓ, ਅਤੇ ਇਹਦੇ 'ਚ ਵੀ ਕਾਫੀ ਤਿਕਰ ਚੀਜ਼ਾਂ ਕੰਟਰੋਲਡ ਨੇ।
1: ਅੱਛਾ, ਸਾਡੇ ਮੁਆਸ਼ਰੇ ਦੇ ਵਿੱਚ ਮੈਂ ਇੱਕ ਹੋਰ ਵੀ ਚੀਜ਼ ਦੇਖੀ ਹੈ, ਖਾਸ ਕਰ ਪਿੰਡਾਂ ਥਾਵਾਂ ਦੇ ਵਿੱਚ ਜਿੱਥੇ ਤਾਲੀਮ ਥੋੜ੍ਹੀ ਜਿਹੀ ਘੱਟ ਹੈ, ਜਾਣਕਾਰੀ ਵੀ ਏਡੀ ਜ਼ਿਆਦਾ ਨਹੀਂ ਹੈ, ਉੱਥੇ ਨਿਕਾਹ ਤਾਂ ਹੋ ਜਾਂਦਾ, ਮੌਲਵੀ ਆ ਕੇ ਨਿਕਾਹ ਉਹਨੇ ਪੜ੍ਹਾਤਾ, ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਸ਼ਰਈ ਜਿਹੜਾ ਆਪਣਾ ਜ਼ਰੂਰਤ ਹੈ ਉਹ ਤਾਂ ਪੂਰੀ ਹੋ ਗਈ ਹੈ, ਇੱਕ ਨਿਕਾਹ ਹੋ ਗਿਆ, ਉਹਦਾ ਹੋ ਗਿਆ ਆਪਣਾ, ਉਹ ਪਰਚੀ ਜੀ ਬਣ ਗਈ ਹੈ, ਅਤੇ ਉਹਦਾ ਨਾਦਰਾ ਦੇ ਵਿੱਚ ਜਾ ਕੇ ਉਹਦਾ ਇੰਦਰਾਜ ਨਹੀਂ ਕਰਵਾਉਂਦੇ, ਅਤੇ ਇਹ ਕੀ ਮੌਲਵੀ ਦੀ ਜ਼ਿੰਮੇਦਾਰੀ ਹੁੰਦੀ ਹੈ ਕਿ ਜਾ ਕੇ ਨਾਦਰਾ ਦੇ ਵਿੱਚ ਵੀ ਆਪਣਾ ਉਹਦਾ ਇੰਦਰਾਜ ਕਰਵਾਏ?
0: ਅੱਛਾ, ਨਹੀਂ, ਤੁਸੀਂ ਦੋ ਗੱਲਾਂ ਕੀਤੀਆਂ ਨੇ
1: ਜੀ।
0: ਦੇਖੋ, ਜਿਹੜਾ ਨਾ ਨਿਕਾਹ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਇਹ ਜਿਹੜੀ ਮੁਕਾਮੀ ਹਕੂਮਤਾਂ ਨੇ ਉਹਨਾਂ ਦੀ ਜ਼ਿੰਮੇਦਾਰੀ ਹੈ, ਮੁਕਾਮੀ ਹਕੂਮਤਾਂ ਨੇ, ਹਰ ਯੂਨੀਅਨ ਕੌਂਸਲ ਦੇ ਵਿੱਚ ਵਾਰਡਸ ਮੌਜੂਦ ਨੇ, ਉਹਦੇ ਵਾਰਡਸ ਦੇ ਵਿੱਚ ਕੁਛ ਲੋਕਾਂ ਨੂੰ ਨਿਕਾਹ ਪੜ੍ਹਾਉਣ ਦੀ ਇਜਾਜ਼ਤ ਦਿੱਤੀ ਹੈ।
1: ਠੀਕ ਹੈ,
0: ਉਹ ਕੋਈ ਮੌਲਵੀ ਵੀ ਹੋ ਸਕਦਾ ਹੈ, ਕੋਈ ਸ਼ਖਸੀਅਤ ਹੋ ਸਕਦੀ ਹੈ, ਉਹਨੂੰ ਕਾਨੂੰਨ ਦੀ ਤਰਜ਼ ਦੇ ਵਿੱਚ ਅਸੀਂ ਨਿਕਾਹ ਰਜਿਸਟਰਾਰ ਕਹਿੰਦੇ ਹਾਂ।
1: ਠੀਕ ਹੈ,
0: ਨਿਕਾਹ ਖੁਆ ਤਾਂ ਕੋਈ ਵੀ ਹੋ ਸਕਦਾ, ਕੋਈ ਵੀ ਨਿਕਾਹ ਪੜ੍ਹਾ ਸਕਦਾ, ਅਤੇ ਨਿਕਾਹ ਰਜਿਸਟਰਾਰ ਹੁੰਦਾ ਹੈ ਜਿਹਨੂੰ ਉਸ ਇਲਾਕੇ ਦੀ ਯੂਨੀਅਨ ਕੌਂਸਲ ਨੇ ਲਾਇਸੈਂਸ ਜਾਰੀ ਕੀਤਾ ਹੈ ਕਿ ਇਹ ਨਿਕਾਹ ਦਾ ਦਰਜ ਇੰਦਰਾਜ ਕਰਾ ਸਕਦਾ।
1: ਠੀਕ ਹੈ,
0: ਠੀਕ ਹੈ। ਉਹ ਜਿਹੜੇ ਤੁਹਾਨੂੰ 4 ਪਰਤ ਮਿਲਦੇ ਨੇ ਉਹ ਲੈ ਕੇ ਜਦੋਂ ਕਾਰੀ ਉਹ ਨਿਕਾਹ ਪੜ੍ਹਾਉਂਦਾ ਅਤੇ ਰਜਿਸਟਰਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨੂੰ ਵਿਦਨ 6 ਮੰਥ ਉਹਨੂੰ ਦਰਜ ਕਰਾਏ ਆਪਣੀ ਯੂਨੀਅਨ ਕੌਂਸਲ।
1: ਹਾਂਜੀ,
0: ਉਹਨੇ ਯੂਨੀਅਨ ਕੌਂਸਲ ਨੂੰ ਦਰਜ ਕਰਾਉਣਾ। ਉਹ 4 ਪਰਤ ਜਿਨ੍ਹਾਂ 'ਚੋਂ 2 ਪਰਤ ਜਿਹੜੇ ਨੇ ਲੜਕਾ ਲੜਕੀ ਨੂੰ ਦੇ ਦਿੱਤੇ ਜਾਂਦੇ ਨੇ, ਇੱਕ ਯੂਨੀਅਨ ਕੌਂਸਲ ਦਾ ਹਿੱਸਾ ਬਣਦਾ ਅਤੇ ਇੱਕ ਕਾਰੀ ਸਾਹਿਬ ਕੋਲੋਂ ਕੋਰ ਰਹਿੰਦਾ, ਅਤੇ ਬਕਾਇਦਾ ਉਹਦੀ 2 ਰਜਿਸਟਰ ਜਿਹੜੇ ਯੂਨੀਅਨ ਕੌਂਸਲ ਅਤੇ ਉੱਥੇ ਮੌਜੂਦ ਨੇ ਕਾਰੀ ਸਾਹਿਬ ਕੋਲੋਂ ਉਹਦੇ ਇੰਦਰਾਜ ਹੁੰਦਾ। ਉਸ ਤੋਂ ਬਾਅਦ ਉਹ ਤੁਹਾਡਾ ਨਿਕਾਹ ਦਾ ਇੰਦਰਾਜ ਹੋ ਜਾਂਦਾ। ਉਸ ਤੋਂ ਬਾਅਦ ਅਗਲਾ ਮਰਲਾ ਹੁੰਦਾ, ਤੁਸੀਂ ਉਹਦੀ ਕੰਪਿਊਟਰਾਈਜੇਸ਼ਨ ਕਰਾਉਣੀ ਹੈ, MRC ਲੈਣਾ ਹੈ, ਜਿਹਨੂੰ ਤੁਸੀਂ ਮੈਰਿਜ ਰਜਿਸਟ੍ਰੇਸ਼ਨ ਸਰਟੀਫਿਕੇਟ ਕਹਿੰਦੇ
1: ਹੋ। ਠੀਕ ਹੈ,
0: ਠੀਕ ਹੈ। ਉਹ ਵੀ ਉਸ ਟਾਈਮ ਹੀ ਯੂਨੀਅਨ ਕੌਂਸਲ ਆ ਤੁਹਾਨੂੰ ਦੇ ਦਿੰਦਾ ਉਸੇ ਨਿਕਾਹ ਦੇ ਨਾਲ। ਉਹ ਲੈਣ ਤੋਂ ਬਾਅਦ ਤੁਸੀਂ, ਕਿਉਂਕਿ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਜ਼ਿਕਰ ਕੀਤਾ ਕਿ ਇਹ 2 ਮਹਿਕਮੇ ਨੇ ਜਿਨ੍ਹਾਂ ਦਾ ਡੇਟਾ ਆਪਸ 'ਚ ਸਿੰਕਰੋਨਾਈਜ਼ ਨਹੀਂ ਹੁੰਦਾ, ਇੱਕ ਯੂਨੀਅਨ ਕੌਂਸਲ ਜਾਂ ਲੋਕਲ ਉਸ ਸ਼ਹਿਰੀ ਦੀ ਜ਼ਿੰਮੇਵਾਰੀ ਹੈ ਕਿ ਉਹ ਨਾਦਰਾ ਦੇ ਵਿੱਚ ਆ ਕੇ ਦੱਸੇ ਕਿ ਹੁਣ ਮੈਂ ਸ਼ਾਦੀਸ਼ੁਦਾ ਹੋ ਗਿਆ, ਤਾਂ ਕਿ ਉਹਦੇ ਬਾਕੀ ਜਿਹੜੇ ਮਾਮਲਾਤ ਨੇ ਉਹਦੀ ਬੀਵੀ ਦਾ ਇੰਦਰਾਜ ਹੋ ਸਕੇ, ਉਹਦੇ ਬੱਚਿਆਂ ਦੇ ਇੰਦਰਾਜ ਹੋ ਸਕਣ, ਇਸ ਲਈ ਜ਼ਰੂਰੀ।
1: ਅੱਛਾ, ਮੈਂ ਇੱਕ ਚੀਜ਼ ਦੇਖੀ ਹੈ ਕਿ ਇਹ ਜਿਹੜੇ ਨਿਕਾਹ ਖਾਉਂਦੇ ਨੇ, ਇਹਨਾਂ ਦੀ ਤਰਬੀਅਤ ਦਾ ਵੀ ਕੋਈ ਇੰਤਜ਼ਾਮ ਵਗੈਰਾ ਕੀਤਾ ਜਾਂਦਾ ਹੈ? ਉਹਦੀ ਇੱਕ ਵਜ੍ਹਾ ਤੁਹਾਨੂੰ ਮੈਂ ਦੱਸਣਾ ਕਿ ਅਕਸਰ ਇਸ ਤਰ੍ਹਾਂ ਹੁੰਦਾ ਕਿ ਨਿਕਾਹਨਾਮੇ ਦੀ ਜ਼ਰੂਰਤ ਪੈਂਦੀ ਹੈ ਜਦੋਂ ਤੁਸੀਂ ਮੁਲਕ ਤੋਂ ਬਾਹਰ ਜਾਣਾ ਹੁੰਦਾ। ਅੱਛਾ, ਉੱਥੇ ਸ਼ਨਾਖਤੀ ਕਾਰਡ ਦੇ ਵਿੱਚ ਜਿਹੜੀ ਉਮਰ ਲਿਖੀ ਹੁੰਦੀ ਹੈ ਉਹ ਹੋਰ ਹੁੰਦੀ ਹੈ, ਡੇਟ ਆਫ ਬਰਥ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ ਮੁਤਾਬਕ ਨਿਕਾਹ ਵਾਲੇ ਦਿਨ ਤੱਕ ਜਿਹੜੀ ਉਮਰ ਬਣਦੀ ਹੈ ਉਹ ਇੱਕ ਜਿਹੜੀ ਉਮਰ ਬਣੇਗੀ ਉਹ ਇੱਕ ਆਪਣੀ ਜਗ੍ਹਾ 'ਤੇ ਮੌਜੂਦ ਹੈ, ਲੇਕਿਨ ਨਿਕਾਹ ਖਾਨ ਜਿਹੜਾ ਅੰਦਾਜ਼ੇ ਦੇ ਨਾਲ ਹੀ ਲਿਖ ਦਿੰਦਾ ਜੀ ਕਿ 28 ਸਾਲ ਜਾਂ 25 ਸਾਲ, ਅਤੇ ਉਹ ਜ਼ਾਹਰ ਹੈ ਕਿ ਉਹਦੇ ਵਿੱਚ ਫਿਰ ਇੱਕ ਡਿਸਕ੍ਰਿਪੈਂਸੀ ਆ ਜਾਂਦੀ ਹੈ, ਇੱਕ ਡਿਫਰੈਂਸ ਆ ਜਾਂਦਾ, ਅਤੇ ਉਹ ਫਿਰ ਜਦੋਂ ਤੋਂ ਅਸੀਂ ਬਾਹਰ ਵਾਸਤੇ ਅਪਲਾਈ ਕਰਦੇ ਹਾਂ ਉੱਥੇ ਬੜੀ ਮੁਸ਼ਕਲ ਪੈਦਾ ਹੁੰਦੀ ਹੈ, ਅਤੇ ਉਹਨੂੰ ਫਿਰ ਅਸੀਂ ਦੁਬਾਰਾ ਨਵੇਂ ਸਿਰੇ ਤੋਂ ਧਿੱਕੇ ਖਾਂਦੇ ਫਿਰਦੇ ਹਾਂ, ਜਾਂਦੇ ਹਾਂ ਯੂਨੀਅਨ ਕੌਂਸਲ ਦੇ ਵਿੱਚ ਉਮਰ ਸਹੀ ਕਰਾਉਣ ਵਾਸਤੇ, ਅਤੇ ਇਹਦਾ ਵੀ ਕੋਈ ਹੱਲ ਹੈ
0: ਜੀ? ਡਾਕਟਰ ਸਾਹਿਬ, ਤੁਸੀਂ ਫਿਰ ਉਹੀ ਗੱਲ ਕਰ ਰਹੇ ਹੋ ਕਿ ਨਿਕਾਹਨਾਮਾ ਅਤੇ ਮੈਰਿਜ ਸਰਟੀਫਿਕੇਟ, ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਜ਼ਿਕਰ ਕੀਤਾ ਨਾ, ਜਿਹੜਾ ਨਿਕਾਹਨਾਮਾ ਹੈ ਨਾ ਉਹ ਕਾਰੀ ਉਹਦਾ ਇੰਦਰਾਜ ਕਰਾਉਂਦਾ ਜਾਂ ਨਿਕਾਹ ਰਜਿਸਟਰਾਰ ਕਰਾਉਂਦਾ ਹੈ,
1: ਠੀਕ ਹੈ,
0: ਉਹ ਇੰਦਰਾਜ ਉਹਨੇ ਜਦੋਂ ਕਰਦਾ ਹੈ, ਅੱਜ ਤੋਂ ਅਸੀਂ ਬਹੁਤ ਪੁਰਾਣੇ ਨਿਕਾਹਨਾਮੇ ਦੇਖੀਏ ਅਤੇ ਉਹਨਾਂ ਦੇ ਉੱਤੇ ਨਾ ਇੱਕ ਕੋਲਮ ਸੀ ਜਿਹਨੂੰ ਲਿਖਿਆ ਜਾਂਦਾ ਦੁਲਹਨ ਕੀ ਉਮਰ ਅਤੇ ਦੁਲੇ ਦੀ ਉਮਰ,
1: ਜੀ ਜੀ ਜੀ,
0: ਠੀਕ ਹੈ, ਉਹ ਅਸੀਂ ਵੀ ਆਪ ਓਬਜ਼ਰਵ ਕੀਤਾ ਕਿ ਲੋਕ ਉਹਨੂੰ ਜਿਹੜੇ ਨੇ ਨਾ ਉਮਰ ਲਿਖ ਦਿੰਦੇ ਨੇ
1: ਸ਼ਨਾਖਤੀ ਕਾਰਡ ਦੇ ਮੁਤਾਬਕ ਨਹੀਂ ਉਹ ਉਮਰ ਬਣਾਉਂਦੇ,
0: ਅਤੇ ਹੁਣ ਜਿਹੜੇ ਇਸ ਟਾਈਮ ਜਿਹੜੇ ਮੁਸਲਿਮ ਆਇਲੀ ਕਾਨੂੰਨ 1961 ਨੇ ਉਹਨਾਂ ਨੂੰ ਅਮੈਂਡ ਕੀਤਾ ਗਿਆ, ਉਹਦੇ ਬਾਇਲਾਜ਼ ਬਣਾਏ ਗਏ ਨੇ, ਉਹਦੇ 'ਚ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਨਿਕਾਹ ਖਵਾਵਾਂ ਦੀ ਮੁਕਾਮੀ ਗਵਰਨਮੈਂਟਸ ਨੇ ਬੜੀ ਟ੍ਰੇਨਿੰਗਸ ਕਰਾਈਆਂ ਨੇ, ਉਹਨਾਂ ਦੀ ਤਰਬੀਤੀ ਵਰਕਸ਼ਾਪ ਕਰਾਈਆਂ ਨੇ, ਅਤੇ ਉਹਨਾਂ ਨੂੰ ਹੁਣ ਇਹ ਹਦਾਇਤ ਦਿੱਤੀਆਂ ਗਈਆਂ ਨੇ ਕਿ ਤੁਸੀਂ ਜਿਹੜਾ ਉਹਦੇ 'ਤੇ ਉਮਰ ਲਿਖਣੀ ਹੈ ਉਹੀ ਲਿਖਣੀ ਜਿਹੜੀ ਸ਼ਨਾਖਤੀ ਕਾਰਡ ਦੇ ਮੁਤਾਬਕ ਬਣਦੀ ਹੈ,
1: ਠੀਕ ਹੈ,
0: ਠੀਕ ਹੈ, ਅਤੇ ਕਾਫੀ ਹੱਦ ਤੱਕ ਇਹ ਮਸਲਾ ਵੀ ਹੁਣ ਹੱਲ ਹੋ ਗਿਆ। ਅਗਰ ਫਿਰ ਵੀ ਅਗਰ ਕਿਸੇ ਦਾ ਮਸਲਾ ਆਉਂਦਾ ਹੈ ਤਾਂ ਕਾਰੀ ਸਾਹਿਬ ਜਿਹੜੇ ਨੇ ਉਹ ਨਿਕਾਹ ਉਹਦੇ ਸ਼ਨਾਖਤੀ ਕਾਰਡ ਦੇ ਮੁਤਾਬਕ ਉਹਦੀ ਉਮਰ ਠੀਕ ਵੀ ਕਰ ਦਿੰਦੇ ਨੇ, ਜਾਂ ਫਿਰ ਜਿਹੜਾ ਜੋ ਅਸੀਂ ਕੰਪਿਊਟਰਾਈਜੇਸ਼ਨ ਉਹਦੀ ਕਰਦੇ ਹਾਂ ਮੈਰਿਜ ਸਰਟੀਫਿਕੇਟ, ਉਹਦੇ 'ਚ ਉਹਦੀ ਸਹੀ ਉਮਰ ਲਿਖਦੇ ਨੇ।
1: ਲਓ ਜੀ ਭੱਟੀ ਸਾਹਿਬ, ਅਸੀਂ ਬਹੁਤ ਸਾਰੀਆਂ ਗੱਲਾਂ ਕਰ ਲਈਆਂ ਨੇ
0: ਜੀ,
1: ਅਤੇ ਸਾਡੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੇ ਸਾਨੂੰ ਕਾਲਸ ਵੀ ਕੀਤੀਆਂ ਨੇ, ਅਤੇ ਉਹਨਾਂ ਦੇ ਜਿਹੜੇ ਸਵਾਲਾਤ ਸੀ ਉਹਨਾਂ ਦੇ ਜਵਾਬ ਵੀ ਤੁਸੀਂ ਦਿੱਤੇ ਨੇ, ਅਤੇ ਗਾਣਾ ਲੱਗਿਆ ਬੜੀ ਦੇਰ ਹੋ ਗਈ ਹੈ ਅਤੇ ਮੈਂ ਹੁਣ ਵਸੀਮ ਸਾਹਿਬ ਵੱਲ ਦੇਖ ਰਿਹਾ ਕਿ ਉਹ
2: ਗਾਣਾ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ,
1: ਇੱਕ ਤਾਂ ਨਾਦਰਾ ਦੇ ਪੈਗਾਮਾਤ ਜਿਹੜੇ ਨੇ ਉਹ ਵੀ ਅਸੀਂ ਸੁਣਵਾ ਦਿਓ ਸਾਡੇ ਸੁਣਨ ਵਾਲਿਆਂ ਨੂੰ, ਅਤੇ ਦੂਸਰੇ ਕੋਈ ਗਾਣਾ ਵੀ ਅੱਛਾ ਜਿਹਾ ਸੁਣਾਓ।
2: ਬਿਲਕੁਲ, ਪਹਿਲੇ ਨਾਦਰਾ ਦਾ ਪੈਗਾਮ ਲੱਗੇਗਾ ਜੀ, ਉਸ ਤੋਂ ਬਾਅਦ ਗਾਣਾ ਲਾਵਾਂਗੇ, ਔਰ ਉਸ ਤੋਂ ਪਹਿਲੇ ਮੈਂ ਦੱਸਾਂਗਾ ਪ੍ਰੋਗਰਾਮ ਤੁਸੀਂ ਸੁਣਦੇ ਪਏ ਜੇ ਪ੍ਰੋਹਣੇ ਸਾਡੇ ਰਿਜ਼ਵਾਨ ਅਲੀ ਭੱਟੀ ਸਾਹਿਬ ਸਾਡੇ ਪ੍ਰੋਹਣੇ ਨੇ, ਅਸਿਸਟੈਂਟ ਡਾਇਰੈਕਟਰ ਫੋਕਲ ਪਰਸਨ ਪੰਜਾਬ ਨਾਦਰਾ, ਅਤੇ ਡਾਕਟਰ ਅਹਿਮਦ ਸੇਲ ਬਸਰਾ ਸਟੇਸ਼ਨ ਡਾਇਰੈਕਟਰ ਰੇਡੀਓ ਪਾਕਿਸਤਾਨ ਲਾਹੌਰ ਸਾਡੇ ਨਾਲ ਮੌਜੂਦ ਨੇ, ਔਰ ਪ੍ਰੋਡਿਊਸਰ ਹੈਗੇ ਨੇ ਜ਼ੁਬੈਰ ਬਸ਼ੀਰ ਸਾਹਿਬ FM 101 ਲਾਹੌਰ ਦੇ, ਔਰ ਪ੍ਰੋਗਰਾਮ ਤੁਸੀਂ ਸੁਣ ਰਹੇ ਜੀ FM 101 ਲਾਹੌਰ ਤੋਂ। ਪ੍ਰੋਡਿਊਸਰ ਸਾਹਿਬ ਬੜੇ ਪਿਆਰ ਨਾਲ ਦੇਖ ਰਹੇ ਨੇ, ਬਹੁਤ ਸ਼ੁਕਰੀਆ ਸਾਡੇ ਨਾਲ ਮੌਜੂਦ ਨੇ, ਔਰ ਤੁਹਾਡੇ ਵਾਸਤੇ ਅਸੀਂ ਨਾਦਰਾ ਦਾ ਪੈਗਾਮ ਪ੍ਰੋਗਰਾਮ 'ਚ ਸ਼ਾਮਿਲ ਕਰਨ ਲੱਗੇ ਹਾਂ।
6: ਸ਼ਾਦੀਸ਼ੁਦਾ ਜੋੜੋ ਕੇ ਦਰਮਿਆਨ ਅਲਹਿਦਗੀ, ਸ਼ਾਦੀਸ਼ੁਦਾ ਜੋੜੋ ਕੇ ਕੀ ਯਾ ਤਲਾਕ ਜ਼ਿੰਦਗੀ ਕੀ ਤਲਖ ਹਕੀਕਤੋਂ ਮੇ ਸੇ ਏਕ ਹੈ, ਐਸੇ ਮੌਕੇ ਪਰ ਇੱਕ ਅਹਿਮ ਕਾਨੂੰਨੀ ਜ਼ਿੰਮੇਦਾਰੀ ਅਕਸਰ ਨਜ਼ਰਅੰਦਾਜ਼ ਹੋ ਜਾਤੀ ਹੈ, ਜੋ ਆਗੇ ਚੱਲ ਕਰ ਗੈਰ ਜ਼ਰੂਰੀ ਪੇਚੀਦਗੀਓ ਕਾ ਸਬਬ ਬਣ ਸਕਤੀ ਹੈ, ਲਿਹਾਜ਼ਾ ਇਸ ਕਾਮ ਕੀ ਬਰਵਕਤ ਤਕਮੀਲ ਕੋ ਯਕੀਨੀ ਬਣਾਏ, ਤਲਾਕ ਯਾ ਖੁਲਾ ਕੇ ਬਾਅਦ ਨਾਦਰਾ ਰਿਕਾਰਡ ਮੇ ਆਪਣੀ ਅਜ਼ਦਵਾਜੀ ਹੈਸੀਅਤ ਅਪਡੇਟ ਕਰਾਏ, ਨਾਦਰਾ ਰਿਕਾਰਡ ਮੇ ਅਜ਼ਦਵਾਜੀ ਹੈਸੀਅਤ ਕਾ ਦਰੁਸਤ ਰਿਕਾਰਡ ਆਪ ਕੀ ਕਾਨੂੰਨੀ ਹੈਸੀਅਤ ਕਾ ਬਾਕਾਇਦਾ ਏਤਰਾਫ਼ ਹੈ, ਜੋ ਮੁਸਤਕਬਿਲ ਮੇ ਚਨਾਖਤੀ ਕਾਰਡ ਕੀ ਤਜਦੀਦ, ਬੱਚੋ ਕੇ ਬੇਫਾਰਮ ਚਨਾਖਤੀ ਕਾਰਡ ਯਾ ਪਾਸਪੋਰਟ ਕੇ ਇਜਰਾ, ਖਾਨਦਾਨੀ ਰਿਕਾਰਡ ਕੀ ਦਰੁਸਤੀ ਔਰ ਦੀਗਰ ਸਰਕਾਰੀ ਅਮੂਰ ਮੇ ਆਪ ਕੇ ਲੀਏ ਆਸਾਨੀ ਪੈਦਾ ਕਰਤਾ ਹੈ, ਤਲਾਕ ਯਾ ਖੁਲਾ ਕੀ ਕਾਰਵਾਈ ਔਰ ਯੂਨੀਅਨ ਕੌਂਸਲ ਮੇ ਇੰਦਰਾਜ ਮੁਕੰਮਲ ਹੋਣੇ ਕੇ ਬਾਅਦ ਕਰੀਬੀ ਨਾਦਰਾ ਰਜਿਸਟ੍ਰੇਸ਼ਨ ਸੈਂਟਰ ਤਸ਼ਰੀਫ ਲਾਏ ਯਾ ਪਾਕ ID ਮੋਬਾਈਲ ਐਪ ਕੇ ਜ਼ਰੀਏ ਆਪਣੀ ਅਜ਼ਦਵਾਜੀ ਹੈਸੀਅਤ ਅਪਡੇਟ ਕਰਾਏ, ਨਾਦਰਾ ਆਪ ਕੀ ਸ਼ਨਾਖਤ ਆਪ ਕੀ ਪਹਿਚਾਣ।

0: This is FM 101.
1: ਜੀ ਇੱਕ ਵਾਰੀ ਫਿਰ ਤੁਹਾਨੂੰ ਅਸੀਂ ਆਪਣੇ ਪ੍ਰੋਗਰਾਮ ਦੇ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਜੇ ਪ੍ਰਾਹੁਣੇ ਸਾਡੇ ਅਤੇ ਮਾਈਕ ਇਸ ਵੇਲੇ ਅਸੀਂ ਹਵਾਲੇ ਕਰਾਂਗੇ ਰਿਜ਼ਵਾਨ ਅਲੀ ਭੱਟੀ ਸਾਹਿਬ ਅਤੇ ਡਾਕਟਰ ਅਹਿਮਦ ਸੁਹੇਰ ਬਸਰਾ ਸਾਹਿਬ ਦੇ।
2: ਜੀ ਭੱਟੀ ਸਾਹਿਬ, ਬੜੀ ਅੱਛੀ ਗੁਫ਼ਤਗੂ ਜਿਹੜੀ ਉਹ ਜਾ ਰਹੀ ਹੈ ਅਤੇ ਤੁਸੀਂ ਸਵਾਲਾਂ ਦੇ ਜਵਾਬ ਜਿਹੜੇ ਨੇ ਬੜੀ ਤਫਸੀਲ ਨਾਲ ਦੇ ਰਹੇ ਹੋ ਅਤੇ ਮੇਰੇ ਵੀ ਬਹੁਤ ਸਾਰੇ ਸਵਾਲਾਂ ਐਸੇ ਸੀ ਜਿਹੜੇ ਜ਼ਿਹਨ ਦੇ ਵਿੱਚ ਘੁੰਮਦੇ ਰਹਿੰਦੇ ਸੀ, ਲੇਕਿਨ ਤੁਸੀਂ ਉਹਨਾਂ ਦਾ ਜਵਾਬ ਦੇ ਦਿੱਤਾ ਅਤੇ ਸਾਡੇ ਸੁਣਨ ਵਾਲੇ ਜਿਹੜੇ ਨੇ ਉਹਨਾਂ ਨੂੰ ਵੀ ਆਪਣੇ ਸਵਾਲਾਂ ਦੇ ਜਵਾਬ ਮਿਲ ਰਹੇ ਨੇ ਨਾਲ ਨਾਲ। ਅਤੇ ਮੈਨੂੰ ਇਹ ਦੱਸੋ ਸਰ ਕਿ ਜਿਹੜਾ ਬੇਫਾਰਮ ਹੈ
3: ਜੀ,
2: ਇੱਕ ਤਾਂ ਇਹ ਜਦੋਂ ਅਸੀਂ ਇਹਦਾ ਇਜਰਾ ਕਰਵਾ ਲੈਂਦੇ ਹਾਂ ਉਦੋਂ ਕਦੋਂ ਤੱਕ ਇਹ ਮੌਸਰ ਰਹਿੰਦਾ, ਅਤੇ ਦੂਸਰਾ ਜਦੋਂ ਐਕਸਪਾਇਰ ਹੋ ਜਾਂਦਾ ਅਤੇ ਉਸ ਤੋਂ ਬਾਅਦ ਸਾਨੂੰ ਫੌਰਨ ਕੀ ਕਰਨਾ ਚਾਹੀਦਾ?
3: ਅੱਛਾ ਜੀ, ਜਦੋਂ ਯੂਨੀਅਨ ਕੌਂਸਲ ਤੋਂ ਤੁਸੀਂ ਬਰਥ ਸਰਟੀਫਿਕੇਟ ਬਣਾ ਲੈਂਦੇ ਹੋ, ਤੁਸੀਂ ਨਾਦਰਾ ਕਰਵਾ ਕੇ ਬੇਫਾਰਮ, ਜਿਹਨੂੰ ਅਸੀਂ ਹੁਰਫਿਆਂ ਬੇਫਾਰਮ ਜਾਂ ਆਪਣੀ ਲੈਂਗੁਏਜ ਅਸੀਂ CRC ਚਾਈਲਡ ਰਜਿਸਟ੍ਰੇਸ਼ਨ ਸਰਟੀਫਿਕੇਟ ਬੋਲਦੇ ਹਾਂ। ਇਸ ਤੋਂ ਪਹਿਲੇ 18 ਸਾਲ ਦੀ ਉਮਰ ਤੱਕ ਜਿਹੜਾ ਸੀ ਕਾਰਾਮਦ ਰਹਿੰਦਾ ਸੀ, ਲੇਕਿਨ ਹੁਣ ਜਿਸ ਤਰ੍ਹਾਂ ਟੈਕਨੋਲੋਜੀ ਵਧੀ ਹੈ, ਜ਼ਰੂਰੀਅਤ ਵਧੀਆਂ ਨੇ, ਸਾਨੂੰ ਵੀ ਡੇਟੇ ਨੂੰ ਅਪਡੇਟ ਕਰਨ ਦੀ ਜ਼ਰੂਰਤ ਪੇਸ਼ ਆਈ ਹੈ, ਅਤੇ ਅਸੀਂ ਆਪਣੇ ਇਸ ਡਾਕੂਮੈਂਟ ਨੂੰ ਵੀ ਇਸਤਵਾਰ ਕੀਤਾ ਜਦੀਦ ਖਤੂਤ ਦੇ ਉੱਤੇ। ਇਸ ਦੀ ਵੀ ਅਸੀਂ 3 ਕੈਟੇਗਰੀਜ਼ ਬਣਾ ਦਿੱਤੀਆਂ। ਇੱਕ ਤਾਂ ਅਸੀਂ ਮੇਜਰ ਚੇਂਜ ਇਹਦੇ 'ਚ ਲਿਆਏ ਹਾਂ ਕਿ ਹਰ ਬੱਚੇ ਦਾ ਅਲੱਗ ਬੇਫਾਰਮ ਬਣਦਾ ਹੈ, ਪਹਿਲੇ ਸਾਰਿਆਂ ਦਾ ਇਕੱਠਾ ਬਣਦਾ ਸੀ, ਹੁਣ ਹਰ ਬੱਚੇ ਦਾ ਇੱਕ ਅਲੱਗ ਬੇਫਾਰਮ ਬਣਦਾ ਹੈ। ਠੀਕ ਹੈ, ਪਹਿਲੀ ਦੂਸਰੀ ਤਬਦੀਲੀ ਇਹ ਵੇ ਕਿ 1 ਤੋਂ ਲੈ ਕੇ 3 ਸਾਲ ਤੱਕ ਪਹਿਲੀ ਦਫ਼ਾ ਬੇਫਾਰਮ ਬਣਦਾ, ਉਹਦੇ ਉੱਤੇ ਨਾ ਕੋਈ ਦੀ ਤਸਵੀਰ ਹੁੰਦੀ ਹੈ ਨਾ ਕੁਛ ਹੁੰਦਾ।
2: ਠੀਕ ਹੈ,
3: 3 ਸਾਲ ਤੋਂ ਬਾਅਦ ਉਹਦੀ ਮੁੱਦਤ ਖਤਮ ਹੋ ਜਾਂਦੀ ਹੈ, ਫਿਰ 3 ਸਾਲ ਤੋਂ ਲੈ ਕੇ 10 ਸਾਲ ਤੱਕ ਉਹਦਾ ਬੇਫਾਰਮ ਨਵਾਂ ਬਣਦਾ ਹੈ, ਉਹਦੇ ਵਿੱਚ ਅਸੀਂ ਉਹਦੀ ਤਸਵੀਰ ਆ,
2: ਜਿਹਨੂੰ ਅਸੀਂ ਬੇਫਾਰਮ ਨੰਬਰ 2 ਕਵਾਂਗੇ,
3: 2 ਕਹਿ ਲਓ ਜਾਂ ਨਾ, ਹਾਂ
2: ਮਤਲਬ ਅਗਲਾ ਨੈਕਸਟ ਅਗਲਾ ਜਿਹੜਾ
3: ਤਸਵੀਰ ਵਾਲਾ ਬੇਫਾਰਮ।
2: ਠੀਕ ਹੈ,
3: ਉਸ ਤੋਂ ਬਾਅਦ ਅਗਰ ਤੁਸੀਂ ਫਿਰ 10 ਸਾਲ ਤੋਂ ਲੈ ਕੇ 18 ਸਾਲ ਤੱਕ ਤੀਸਰਾ ਇੱਕ ਬੇਫਾਰਮ ਦੀ ਕੈਟਾਗਰੀ ਬਣਦੀ ਹੈ, ਜਿਹਦੇ ਵਿੱਚ ਅਸੀਂ ਉਹਦੇ ਅੰਗੂਠੇ ਵੀ ਲੈਂਦੇ ਹਾਂ, ਉਹਦੀ ਤਸਵੀਰ ਵੀ ਲੈਂਦੇ ਹਾਂ ਅਤੇ ਉਹਦਾ ਆਇਰਸ ਵੀ ਕੈਪਚਰ ਕਰਦੇ ਹਾਂ।
2: ਓਕੇ, ਅੱਛਾ, ਮਤਲਬ ਇਹ ਨਵੀਂ ਗੱਲ ਹੈ ਮੇਰੇ ਵਾਸਤੇ ਵੀ,
3: ਬਿਲਕੁਲ ਸਾਡੇ ਤਾਂ
2: ਮਤਲਬ ਅੱਖ ਦੀ ਪੁਤਲੀ ਦਾ ਤੁਸੀਂ ਉਹਦੇ ਤੇ ਨਿਸ਼ਾਨ ਲੈਂਦੇ ਹੋ। ਅੱਛਾ,
3: ਸੈਂਟਰਾਂ ਦੇ ਵਿੱਚ ਅਸੀਂ ਆਇਰਸ ਨੂੰ ਹੀ ਲੈਣਾ ਸਟਾਰਟ ਕਰਦਾ ਹੈ।
2: ਠੀਕ ਹੈ,
3: ਕਿਉਂਕਿ ਹੁਣ ਜਿਹੜੀ ਤੁਹਾਡੇ ਫਿੰਗਰਪ੍ਰਿੰਟਸ ਨੇ, ਉਂਗਲੀਆਂ ਦੇ ਨਿਸ਼ਾਨਾਂ, ਉਹ ਯੂਨੀਕ ਨਹੀਂ ਰਹੇ, ਉਹ ਲੋਕਾਂ ਦਾ ਤੁਹਾਨੂੰ ਪਤਾ ਖਤਮ ਵੀ ਹੋ ਜਾਂਦੇ ਨੇ, ਇਸ ਲਈ ਅਸੀਂ ਹੁਣ ਪੂਰਾ ਡੇਟਾ ਲੈ ਰਹੇ ਹਾਂ।
2: ਠੀਕ ਹੈ, ਠੀਕ ਹੈ, ਠੀਕ ਹੈ। ਤੇ ਜੇ ਅੱਖਾਂ ਦੀ ਪੁਤਲੀ 'ਚ ਮੋਤੀਆ ਉਤਰ ਆਏ ਫਿਰ ਕੀ ਕਰੋਗੇ?
3: ਨਹੀਂ, ਉਹ ਨਹੀਂ ਉਤਰ ਸਕਦਾ, ਉਹ ਯੂਨੀਕ ਰਹਿੰਦਾ।
2: ਅੱਛਾ ਅੱਛਾ, ਮਤਲਬ ਉਹਦਾ ਮੋਤੀਆ ਉਤਰਨ ਦੇ ਨਾਲ ਅੱਖ ਉਹੀ ਰਹਿੰਦੀ?
3: ਕੋਈ ਤਾਲ ਨਹੀਂ।
2: ਬਿਲਕੁਲ ਠੀਕ ਹੋ ਗਿਆ। ਮਤਲਬ ਜਿਹੜਾ ਤੁਸੀਂ ਹੁਣ ਗੱਲਬਾਤ ਕੀਤੀ ਹੈ ਉਹ ਜੋ ਮੈਂ ਸਮਝਿਆ ਕਿ ਪਹਿਲਾ ਜਿਹੜਾ ਬੇਫਾਰਮ ਬਣੇਗਾ ਬੱਚੇ ਦਾ, ਉਹ ਬਣੇਗਾ ਉਹਦੇ ਜਨਮ ਤੋਂ ਬਾਅਦ, ਪੈਦਾਇਸ਼ ਤੋਂ ਬਾਅਦ 3 ਸਾਲ ਤੱਕ
3: ਜੀ,
2: ਉਹਦੇ ਤੇ ਉਹਦੀ ਤਸਵੀਰ ਵਗੈਰਾ ਨਹੀਂ ਹੋਏਗੀ,
3: ਬਸ ਉਹਦੀ ਡਿਟੇਲ ਹੋਏਗੀ, ਪੈਰੈਂਟਲ ਡਿਟੇਲ ਹੋਏਗੀ, ਵਾਲਦੈਨ ਦੇ ਨਾਂ ਹੋਣਗੇ, ਉਹਦੀ ਤਾਰੀਖ ਪੈਦਾਇਸ਼ ਹੋਏਗੀ ਤੇ ਉਹਦਾ ਨੰਬਰ ਹੋਏਗਾ।
2: ਫਿਰ 3 ਸਾਲ ਤੋਂ ਲੈ ਕੇ ਤੇ 10 ਸਾਲ ਦੀ ਉਮਰ ਤੱਕ ਉਹਦਾ ਦੂਸਰਾ ਬੇਫਾਰਮ ਬਣੇਗਾ ਜਿਹਦੇ ਚ ਉਹਦੀ ਤਸਵੀਰ ਹੋਏਗੀ।
3: ਜੀ ਬਿਲਕੁਲ।
2: ਫਿਰ ਉਸ ਤੋਂ ਬਾਅਦ ਤੀਸਰਾ ਬੇਫਾਰਮ ਜਿਹੜਾ ਉਦੋਂ ਬਣੇਗਾ ਜਦੋਂ 10 ਸਾਲ ਤੋਂ ਲੈ ਕੇ ਤੇ 18 ਸਾਲ ਦੀ ਉਮਰ ਤੱਕ, ਉਹਦੇ ਵਿੱਚ ਉਹਦੇ ਫਿੰਗਰਪ੍ਰਿੰਟਸ ਵੀ ਹੋਣਗੇ, ਉਹਦੀ ਤਸਵੀਰ ਵੀ ਹੋਏਗੀ ਤੇ ਉਹਦੀ ਅੱਖਾਂ ਦਾ ਜਿਹੜਾ ਇੰਪ੍ਰੈਸ਼ਨ ਹੈ ਉਹ ਵੀ ਹੋਏਗਾ,
3: ਲਿਤਾ ਜਾਏਗਾ ਜੀ। ਆਹ
2: ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੋ ਗਿਆ। ਤੇ ਭੱਟੀ ਸਾਹਿਬ, ਸਾਡਾ ਪ੍ਰੋਗਰਾਮ ਜਿਹੜਾ ਇਹਦਾ ਵੇਲਾ ਵੀ ਮੁੱਕਦਾ ਜਾ ਰਿਹਾ
3: ਜੀ ਸਰ,
2: ਤੇ ਮੇਰਾ ਖਿਆਲ ਹੈ ਕਿ ਅੱਜ ਅਸੀਂ ਜਿੰਨੀ ਵੀ ਗੁਫ਼ਤਗੂ ਕੀਤੀ ਹੈ, ਗੱਲਬਾਤ ਕੀਤੀ ਹੈ ਆਪਣੇ ਵਸੀਮ ਸਾਹਿਬ ਦੇ ਤਾਵੁਨ ਦੇ ਨਾਲ, ਤੇ ਜ਼ੁਬੈਰ ਬਸ਼ੀਰ ਸਾਹਿਬ ਜਿਹੜੇ ਨੇ ਉਹ ਸਾਡੇ ਪ੍ਰੋਡਿਊਸਰ ਵੀ ਨੇ, ਤੇ ਉਹਨਾਂ ਦੇ ਤਾਵੁਨ ਦੇ ਨਾਲ ਵੀ, ਤੇ ਸਾਡੇ ਸੁਣਨ ਵਾਲੇ ਜਿਹੜੇ ਨੇ ਉਹਨਾਂ ਤੱਕ ਬੜੀ ਹੀ ਕੀਮਤੀ ਮਾਲੂਮਾਤ ਜਿਹੜੀਆਂ ਨੇ ਪਹੁੰਚੀਆਂ ਨੇ, ਬੜੀਆਂ ਫਾਇਦੇਮੰਦ ਮਾਲੂਮਾਤ ਪਹੁੰਚੀਆਂ ਨੇ। ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਨੇ ਹਾਂ ਕਿ ਤੁਸੀਂ ਸਾਡੇ FM 101 ਦੇ ਸਟੂਡੀਓਜ਼ ਦੇ ਵਿੱਚ ਤਸ਼ਰੀਫ ਲੈ ਕੇ ਆਏ, ਅਤੇ ਅਸੀਂ ਉਮੀਦ ਕਰਾਂਗੇ ਕਿ ਤੁਸੀਂ ਦੁਬਾਰਾ ਵੀ ਤਸ਼ਰੀਫ ਲੈ ਕੇ ਆਓ, ਅਸੀਂ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਅਤੇ ਆਪਣੇ ਸੁਣਨ ਵਾਲਿਆਂ ਤੱਕ ਬੜੀ ਉਮਦਾ ਅਤੇ ਕਾਰਾਮਦ ਜਿਹੜੀ ਗੁਫ਼ਤਗੂ ਹੈ ਪਹੁੰਚਾਵਾਂਗੇ ਅਤੇ ਮਾਲੂਮਾਤ ਪਹੁੰਚਾਵਾਂਗੇ। ਇਹਦੇ ਨਾਲ ਹੀ ਮੈਂ ਤੁਹਾਡਾ ਸ਼ੁਕਰੀਆ ਤਾਂ ਮੈਂ ਅਦਾ ਕਰ ਦਿੱਤਾ, ਅਤੇ ਜੇ ਤੁਸੀਂ ਕੁਛ ਕਹਿਣਾ ਚਾਹ ਰਹੇ ਹੋ ਸਾਡੇ ਸੁਣਨ ਵਾਲਿਆਂ ਨੂੰ, ਤਾਂ ਸਾਡਾ ਮਾਈਕ੍ਰੋਫੋਨ ਤੁਹਾਡੇ ਲਈ ਖੁੱਲ੍ਹਾ ਹੈ।
3: ਜੀ ਡਾਕਟਰ ਸਾਹਿਬ, ਤੁਹਾਡਾ ਅਤੇ ਰੇਡੀਓ ਪਾਕਿਸਤਾਨ ਦਾ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਮਧੂ ਕੀਤਾ। ਨਾਦਰਾ ਹਰ ਟਾਈਮ ਹਾਜ਼ਰ ਹੈ, ਜਦੋਂ ਤੁਸੀਂ ਆਵਾਮ ਦੀ ਅਗਾਈ ਵਾਸਤੇ ਸਾਨੂੰ ਬੁਲਾਓਗੇ ਅਸੀਂ ਤੁਹਾਡੇ ਹਾਜ਼ਰ ਹੋਵਾਂਗੇ। ਅਤੇ ਦੂਸਰੀ ਜਿਹੜੀ ਤੁਹਾਡੇ ਪ੍ਰੋਗਰਾਮ ਦੀ ਤਵੱਸਤ ਨਾਲ ਮੈਂ 2 ਗੱਲਾਂ ਕਰਨਾ ਚਾਹੁੰਦਾ ਆਵਾਮ ਦੇ ਨਾਲ ਜਿਹੜੇ ਸਾਨੂੰ ਸੁਣ ਰਹੇ ਨੇ। ਇੱਕ ਤਾਂ ਇਹ ਕਿ ਅੱਜ ਕੱਲ੍ਹ ਜਿਹੜਾ ਨਾ ਦੌਰ ਹੈ, ਸੋਸ਼ਲ ਮੀਡੀਆ ਦਾ ਦੌਰ ਹੈ, ਡਿਫਰੈਂਟ ਲੋਕ ਡਿਫਰੈਂਟ ਕਿਸਮ ਦੀ ਵੀਡੀਓਜ਼ ਬਣਾਉਂਦੇ ਨੇ, ਮਿਸ ਇਨਫੋਰਮੇਸ਼ਨ ਫੈਲਾਉਂਦੇ ਨੇ, ਗਲਤ ਗੱਲ ਫੈਲਾਉਂਦੇ ਨੇ। ਅਤੇ ਮੇਰੀ ਗੁਜ਼ਾਰਿਸ਼ ਹੈ ਵੇ ਕਿ ਸਾਡੇ ਨਾਦਰਾ ਦੇ ਆਫਿਸ਼ੀਅਲ ਚੈਨਲਸ ਮੌਜੂਦ ਨੇ, ਸਾਡਾ ਵਟਸਐਪ ਚੈਨਲ ਹੈ, ਸਾਡਾ ਯੂਟਿਊਬ ਚੈਨਲ ਹੈ, ਸਾਡਾ ਫੇਸਬੁੱਕ ਦਾ ਪੇਜ ਮੌਜੂਦ ਹੈ, ਅਤੇ ਉਹਨੂੰ ਜੁਆਇਨ ਕਰੋ। ਜੀ ਸਾਡਾ ਰਾਬਤਾ ਨੰਬਰ ਵੀ ਹੈ। ਕੋਈ ਕਿਸੇ ਕਿਸਮ ਦੀ ਸਾਡੀ ਤਮਾਮ ਦਸਤਾਵੇਜ਼ਾਦ ਬਣਾਉਣ ਦੇ ਤਰੀਕਾਕਾਰ ਜਿਸ ਤਰ੍ਹਾਂ ਪਹਿਲੇ ਦੱਸਿਆ, ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਹਦੇ 'ਤੇ ਮੌਜੂਦ ਨੇ। ਉਹ ਵੀਡੀਓਜ਼ ਦੇਖੋ, ਕਿਸੇ ਏਜੰਟ ਕੋਲੋਂ ਕਿਸੇ ਸੋਸ਼ਲ ਮੀਡੀਆ ਇਨਫਲੂਐਂਸਰ ਕੋਲੋਂ ਜਾਣ ਦੀ ਲੋੜ ਨਹੀਂ, ਨਾਦਰਾ ਦੀ ਜ਼ਿੰਮੇਦਾਰੀ ਹੈ, ਨਾਦਰਾ ਤੁਹਾਨੂੰ ਸਾਰੀ ਸਹੂਲੀਅਤ ਉੱਥੇ ਪੇਸ਼ ਕਰ ਰਿਹਾ, ਤੁਸੀਂ ਆਪ ਉੱਥੋਂ ਪੜ੍ਹ ਸਕਦੇ ਹੋ, ਵੀਡੀਓ ਦੇਖ ਸਕਦੇ ਹੋ, ਆਸਾਨ ਜ਼ਬਾਨ 'ਚ ਨੇ, ਸਕਰੀਨ ਲੱਗੀ ਹੈ, ਮੋਬਾਈਲ ਤੋਂ ਕਿਸ ਤਰ੍ਹਾਂ ਬਣਾਉਣਾ, ਦਫ਼ਤਰ ਤੋਂ ਕਿਸ ਤਰ੍ਹਾਂ ਬਣਾਉਣਾ, ਕੜੇ ਦਸਤਾਵੇਜ਼ ਚਾਹੀਦੇ ਨੇ, ਹਰ ਚੀਜ਼। ਅਤੇ ਅਗਲੀ ਗੱਲ ਹੈ ਕਿ ਨਾਦਰਾ ਨੇ CRVS ਨੂੰ ਮਜ਼ੀਦ ਮਜ਼ਬੂਤ ਕਰਨ ਵਾਸਤੇ ਸਿਵਲ ਸਿਸਟਮ ਨੂੰ ਇੱਕ ਹੋਰ ਨਵਾਂ ਪ੍ਰੋਜੈਕਟ ਵੀ ਸਟਾਰਟ ਕੀਤਾ, BNRT ਅਤੇ DNRT ਬਰਥ ਨੋਟੀਫਿਕੇਸ਼ਨ ਰਜਿਸਟ੍ਰੇਸ਼ਨ ਟੂਲ ਅਤੇ ਡੈਥ ਨੋਟੀਫਿਕੇਸ਼ਨ ਰਜਿਸਟ੍ਰੇਸ਼ਨ ਟੂਲ।
2: ਠੀਕ ਹੈ,
3: ਅਸੀਂ ਪੰਜਾਬ ਦੇ ਜਿੰਨੇ ਸਰਕਾਰੀ ਹਸਪਤਾਲ ਨੇ ਉਹਨਾਂ ਦੇ ਵਿੱਚ ਆਪਣਾ ਸਿਸਟਮ ਲਾਂਚ ਕਰ ਦਿੱਤਾ, ਉੱਥੇ ਅਗਰ ਪੈਦਾਇਸ਼ ਅਤੇ ਮੌਤ ਹੁੰਦੀ ਹੈ ਅਤੇ ਉਸੇ ਟਾਈਮ ਤੁਹਾਨੂੰ ਇੱਕ ਨੰਬਰ ਮਿਲ ਜਾਂਦਾ, ਉਹਦਾ ਬਰਥ ਦਾ ਡਾਟਾ ਐਂਟਰ ਹੁੰਦਾ, ਡੈਥ ਦਾ ਡਾਟਾ ਐਂਟਰ ਹੁੰਦਾ, ਅਤੇ ਉਹ ਤੁਹਾਡੀ ਯੂਨੀਅਨ ਕੌਂਸਲ ਚਲਾ ਜਾਂਦਾ, ਅਤੇ ਨਾਲ ਹੀ ਉਸ ਬੰਦੇ ਨੂੰ ਮੈਸੇਜ ਵੀ ਚਲਾ ਜਾਂਦਾ, SMS ਵੀ ਚਲਾ ਜਾਂਦਾ ਕਿ ਤੁਹਾਡਾ ਬੱਚਾ ਇੱਥੇ ਪੈਦਾ ਹੋਇਆ ਸੀ ਜਾਂ ਤੁਹਾਡੇ ਫਲਾਂ ਬੰਦੇ ਦੀ ਇੱਥੇ ਡੈਥ ਹੋਈ ਸੀ, ਤੁਸੀਂ ਜਾ ਕੇ ਯੂਨੀਅਨ ਕੌਂਸਲ 'ਚ ਇੰਦਰਾਜ ਕਰਾਓ।
2: ਠੀਕ ਹੈ,
3: ਅਤੇ ਤੁਸੀਂ ਅਗਰ ਹਸਪਤਾਲ ਵੀ ਜਾਓ ਜਾਂ ਬੱਚਾ ਪੈਦਾ ਹੋਏ ਜਾਂ ਕਿਸੇ ਦਾ ਇੰਤਕਾਲ ਹੁੰਦਾ, ਤਾਂ ਇਹ ਵੀ ਇਨਸ਼ੋਰ ਕਰੋ ਕਿ ਉਹ ਹਸਪਤਾਲ ਵਾਲਾ ਤੁਹਾਡਾ ਕੰਪਿਊਟਰ 'ਚ ਇੰਦਰਾਜ ਕਰ ਰਹੇ ਨੇ, ਤਾਂ ਕਿ ਅਗਲੇ ਮਿਸਾਈਲ ਜਿਹੜੇ ਨੇ ਤੁਹਾਡੇ ਉਹ ਤੁਹਾਨੂੰ ਨਾ ਆਉਣ।
2: ਬਿਲਕੁਲ ਠੀਕ ਹੈ ਰਜ਼ਵਾਨ ਭੱਟੀ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਮਜ਼ੀਦ ਜਿਹੜੀਆਂ ਨੇ ਅਹਿਮ ਗੱਲਾਂ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਾਈਆਂ ਨੇ। ਖਬਰਾਂ ਦਾ ਵੇਲਾ ਵੀ ਮੇਰਾ ਖਿਆਲ ਹੈ ਕਿ ਆਉਣ ਵਾਲਾ, ਅਤੇ ਅਸੀਂ ਇੱਥੋਂ ਰੁਖਸਤ ਚਾਹੁੰਦੇ ਹਾਂ, ਅਤੇ ਵਸੀਮ ਸਾਹਿਬ ਅਗਲੀਆਂ ਗੱਲਾਂ ਤੁਹਾਡੇ ਹਵਾਲੇ,
1: ਤੁਸੀਂ ਤਸ਼ਰੀਫ ਲਿਆਏ ਸਾਡੇ ਸਟੂਡੀਓ 'ਚ। ਡਾਕਟਰ ਅਹਿਮਦ ਸੁਹੇਲ ਬਸਰਾ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਔਰ ਉਹਦੇ ਨਾਲ ਨਾਲ ਰਿਜ਼ਵਾਨ ਸਾਹਿਬ ਦਾ ਬਹੁਤ ਸ਼ੁਕਰੀਆ ਕਿ ਸਾਡੇ ਸਟੂਡੀਓ ਤਸ਼ਰੀਫ ਲਿਆਏ। ਪ੍ਰੋਗਰਾਮ ਸੀ ਪੁਰਾਣੇ ਸਾਡੇ, ਔਰ ਪ੍ਰੋਡਿਊਸਰ ਸਨ ਇਹਦੇ ਜ਼ੁਬੈਰ ਬਸ਼ੀਰ ਸਾਹਿਬ, FM 101 ਲਾਹੌਰ ਦੀ ਪੇਸ਼ਕਸ਼, ਰੇਡੀਓ ਪਾਕਿਸਤਾਨ ਦੀ ਪੇਸ਼ਕਸ਼, ਔਰ ਯਕੀਨਨ ਇਹ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ। ਪ੍ਰੋਗਰਾਮ ਦੇ ਆਖਿਰ ਦੇ ਵਿੱਚ ਅਸੀਂ ਨਾਦਰਾ ਦਾ ਪੈਗਾਮ ਵੀ ਨਸ਼ਰ ਕਰਾਂਗੇ, ਸਾਡੇ ਨਾਲ ਨਾਲ ਰਹਿਣਾ।
4: شادی شدہ جوڑوں کے درمیان علیحدگی یا طلاق زندگی کی تلخ حقیقتوں میں سے ایک ہے، ایسے موقع پر ایک اہم قانونی ذمہ داری اکثر نظر انداز ہو جاتی ہے جو آگے چل کر غیر ضروری پیچیدگیوں کا سبب بن سکتی ہے، لہٰذا اس کام کی بروقت تکمیل کو یقینی بنائیں۔ طلاق یا خلع کے بعد نادرا ریکارڈ میں اپنی ازدواجی حیثیت اپڈیٹ کرائیں۔ نادرا ریکارڈ میں ازدواجی حیثیت کا درست ریکارڈ آپ کی قانونی حیثیت کا باقاعدہ اعتراف ہے جو مستقبل میں شناختی کارڈ کی تجدید، بچوں کے بے فارم، شناختی کارڈ یا پاسپورٹ کے اجرا، خاندانی ریکارڈ کی درستی اور دیگر سرکاری امور میں آپ کے لیے آسانی پیدا کرتا ہے۔ طلاق یا خلع کی کارروائی اور یونین کونسل میں اندراج مکمل ہونے کے بعد قریبی نادرا رجسٹریشن سینٹر تشریف لائیں یا پاک آئی ڈی موبائل ایپ کے ذریعے اپنی ازدواجی حیثیت اپڈیٹ کرائیں۔ نادرا، آپ کی شناخت، آپ کی پہچان۔
5: PM پاکستان سٹینڈرڈ ٹائم، السلام علیکم، دس از ریڈیو پاکستان، دی نیوز ریڈ بائی دمن زمان۔ The headlines. The Prime Minister says Pakistan has played a very sincere role to mediate between the United States and Iran. Pakistan and China have signed and exchanged several agreements, memoranda of understanding, protocols and cooperation documents. The President has extended felicitations to King Abdullah II and the brotherly people of Jordan on their Independence Day. Pakistan Air Force has won the National Men's Volleyball Championship, beating Pakistan Navy by 3-1 in war cantonment. And now the news in detail. The Prime Minister Mohammad Shahbaz Sharif says Pakistan has played a very sincere role to mediate between the United States and Iran. He expressed these views during delegation-level talks with his Chinese counterpart Li Qiang in Beijing today.
0: This is FM
4: 101. Karachi, Lahore, Islamabad, Peshawar, Quetta, Hyderabad, Faisalabad, Sialkot, Multan, Bahawalpur, Sargodha, Larkana, Mithi, Bichha, Khairpur, Kohat, Pannu, Abbottabad and Mirpur Azad Kashmir. The biggest FM radio network of Pakistan. Tune in to the one above, FM 101.
6: For latest news headlines, after every 1 hour, tune into FM 101, the channel of Radio Pakistan. Radio Pakistan.

0: السلام علیکم، رات کے 8 بجے ہیں، یہ ریڈیو پاکستان ہے، خبرنامے کے ساتھ حاضر ہیں حمیرہ رانا
1: اور ایاز اسلم۔
0: پہلے اہم خبروں کا خلاصہ۔
1: وزیراعظم نے کہا ہے کہ پاکستان اور چین کے سدا بہار اسٹریٹجک تعاون پر مبنی شراکت داری پاکستان کی خارجہ پالیسی کا بنیادی ستون ہے۔
0: چین کے صدر نے کہا ہے کہ چین پاکستان کے ساتھ اپنے تعلقات کو ہمیشہ اولین ترجیح دے گا۔
1: پاکستان اور چین نے متفقہ منصوبوں پر عمل درآمد تیز کرنے پر اتفاق کیا ہے۔
0: اسلام آباد اور بیجنگ نے کئی معاہدوں اور مفاہمتی یادداشتوں پر دستخط اور تعاون کے دستاویزات کا تبادلہ کیا ہے۔
1: نائب وزیراعظم کل بیجنگ سے 3 روزہ دورے پر نیو یارک روانہ ہوں گے۔
0: پاکستان اور برطانیہ نے اپنے دو طرفہ تعلقات مزید مستحکم کرنے پر اتفاق کیا ہے۔
1: پنجاب کی وزیر اعلیٰ نے متعلقہ حکام کو ہدایت کی ہے کہ وہ صوبے بھر میں عید الاضحیٰ کے موقع پر بسوں اور بس اڈوں کی سخت چیکنگ یقینی بنائیں۔
2: کراچی، لاہور، اسلام آباد، پشاور، کوئٹہ، حیدرآباد، فیصل آباد، سیالکوٹ، ملتان، بہاولپور، سرگودا، لاڑکانہ، مٹھی، بچھا، خیرپور، کوہاٹ، بنو، ایبٹ آباد اینڈ میرپور آزاد کشمیر، دی بگیسٹ ایف ایم ریڈیو نیٹورک آف پاکستان۔ ٹیون ان ٹو دی ون ابو ایف ایم 101.1
3: For latest news headlines after every 1 hour, tune into FM 101, the channel of Radio Pakistan. Radio Pakistan.
4: And then there's magic. One above FM 101. There's music. And then there's magic. One above FM 101.
5: آئیے لیتے ہیں کمرشل بریک۔
6: 13 جون، پی سی ہوٹل لاہور آئیے اور دیں الشفا ٹرسٹ آئی ہسپتال کا ساتھ، کسی کی زندگی کا اندھیرا ہمیشہ کے لیے مٹانے میں اپنا حصہ ڈالیں۔ مزید معلومات، ٹکٹ اور ٹیبل کی بکنگ کے لیے ابھی ہماری ویب سائٹ وزٹ کریں www.alshifaeye.org۔
7: خاندان میں کسی فرد کی وفات بلا شبہ ایک سانحہ ہے، لیکن مرحوم کا شناختی کارڈ منسوخ کرانا بہرحال ضروری ہے تاکہ اس کے غلط استعمال کی روک تھام ہو اور وراثت کی تقسیم میں کوئی پریشانی نہ ہو۔ یاد رکھیں، نادرا یونین کونسل میں اندراج کی بنیاد پر متوفی کا شناختی کارڈ منسوخ کرتا ہے اور آپ کو ان تمام مراحل کی تکمیل میں ہر ممکن معاونت فراہم کرتا ہے۔ نادرا نے یونین کونسل میں وفات کا اندراج آسان بنانے کے لیے پاکستان بھر کے ہسپتالوں میں جدید ترین ڈیتھ نوٹیفیکیشن ٹولز فراہم کر دیے ہیں۔ ہسپتال میں اپنے خاندان کے کسی فرد کی وفات پر اپنا اور متوفی کا شناختی کارڈ لے کر ہسپتال میں موجود رجسٹریشن کاؤنٹر پر تشریف لے جائیں اور وفات کا اندراج کرنے کے بعد رسید حاصل کریں۔ اس کے ساتھ ہی آپ کو دیے گئے نمبر پر نادرا کی جانب سے SMS رسید بھی موصول ہو جائے گی۔ وفات کے 30 دن کے اندر ہسپتال کی رسید کے ہمراہ اپنی یونین کونسل میں تشریف لائیں اور وفات کا اندراج کرانے کے بعد ڈیتھ سرٹیفکیٹ حاصل کریں۔ اس کے بعد نادرا دفتر تشریف لائیں اور متوفی کا شناختی کارڈ منسوخ کرائیں۔ نادرا کی پاک آئی ڈی موبائل ایپ کے ذریعے آپ یونین کونسل سے ڈیتھ سرٹیفکیٹ اور نادرا سے بے فارم گھر بیٹھے بھی بنوا سکتے ہیں۔ نادرا، آپ کی شناخت، آپ کی پہچان۔
6: سوچئے، جب دنیا سنائی تو دے مگر دکھائی نہ دے۔ لاہور، جہاں ہر گلی میں ایک کہانی ہے، لیکن کچھ آنکھیں ایسی بھی ہیں جن کی روشنی دھندلا چکی ہے، لیکن اب نہیں۔ 13 جون، الشفا ٹرسٹ آئی ہسپتال انہی آنکھوں کا نور واپس لوٹانے اب آ رہا ہے آپ کے شہر لاہور میں۔
8: ہربل ایکسپرٹ پروفیسر سلیمان دے طبی مشورے۔ السلام علیکم سونی پین پرو، بہت سونی گلاں تے بہت کارآمد طبی مشورے لے کے تہاڈی میزبان سائمہ تہاڈی خدمت وچ حاضر اے تے تہاڈی ساریاں دی صحت مندی لئی دعا کردی اے۔ پین پرو، اے پروگرام ضرور سنیا کرو کیونکہ اس پروگرام وچ ساڈے ملک دے بہت ہی مشہور تے حکمت دے ماہر جناب پروفیسر سلیمان صاحب تشریف لیاندے نے، جنہاں نوں کئی واری گولڈ میڈل تے دوجے نام وی ملے نے۔ سونے پین پراو اس تو پہلا کہ تسی ہربل ایکسپرٹ پروفیسر سلیمان دے طبی مشورے حاصل کرو میں لکھوانی ہاں اپنا پتہ تے فون نمبرز تے جناب کاغذ پینسل سامبو تے لکھو سلیمان دوا خانہ رجسٹرڈ پل فلائی اوور بل مقابل مینار پاکستان مین راوی روڈ لاہور فون نمبر 042-377-27-160 یعنی 042-377-27-160 موبائل نمبر ہے 0300-414-2608 یعنی 0300-414-2608 تے ساڈا ای میل ایڈریس ہے suleiman.dawakhana@gmail.com جی جناب اس پتے نو سام کے رکھو تاکہ تسی آپ بھی سلیمان صاحب نو مل سکو تے ہن ملنے آ جناب پروفیسر سلیمان صاحب نو
9: بڑی مہربانی سہما جی رب دی کرم نوازی نال میں بالکل ٹھیک ہاں تے سارے بھن بھراواں لئی صحت مندی دی دعا کرنا خاص طور تے سہما جی تہاڈے لئی
8: بڑی مہربانی سلیمان صاحب سلیمان صاحب مینوں بیماریاں تو بڑا ڈر لگدا ہے کوئی ایہو جی دوائی دسو کہ ڈر نہ لگے
9: واہ جی واہ کیا بات ہے سہما جی تہاڈا تے او حساب ہے کہ تسی چاہندے ہو کہ اکھاں وی بند نہ ہون تے نیندر وی پوری ہو جاوے سمے بیماریوں تو ڈرن دی بجائے بہتر طریقہ ہے کہ بندہ فوراً ہی علاج کراوے تاکہ صحت مند ہو جاوے
8: اچھا یعنی کہ تسی چوپڑیاں نالے دو دو والا نسخہ نہیں دسو گے سلیمان صاحب ایسا کرنے کے پہلے میں ای میل پڑھنی ہاں
9: جی جی
8: ای میل تو رزاق چٹھا ہورا لکھی ہے
9: اچھا جی
8: سلیمان صاحب انہاں دی بیماری کچھ بھی گڑی ہوئی ہے یہ کہندے نے کہ مینوں یورن نال جلن تے تکلیف ہوندی ہے
9: اچھا جی
8: یورن کھل کے نہیں آندا بھوک نہیں لگتی اگلے مہینے میری شادی ہے یہو جی دوائی دیو کہ میں ویاہ تو پہلا ٹھیک ہو جاواں جی
9: رزاق بھائی تسی انشاءاللہ ویاہ تو پہلے ٹھیک ہو جاؤ گے پر تہاڈا دواخانے تے آنا بہت ہی ضروری ہے میں تہانوں دساں کہ تہانوں اندرونی طور تے انفیکشن دی تکلیف ہے ہن اے پتہ کرنا ضروری ہے کہ اے انفیکشن آخر کس وجہ نال ہوئی ہے ایسے ہی تسی دواخانے تے آ جاؤ میں بیماری دی پوری طرح تشخیص کر کے پھر تہانوں کوئی چنگی جی دوائی دیاں گا تے سونے رب دی مہربانی نال تہاڈی اے بیماری پوری طرح ٹھیک ہو جاوے گی
8: بالکل رزاق صاحب تہانوں مشورہ مل گیا ہن لاپرواہی نہیں کرنی سلیمان صاحب ای میل قاسم بخاری ہو رہی ہے
9: اچھا
8: سلیمان صاحب انہوں نے تہاڈے کولوں دوائی منگوائی ہے
9: جی جی
8: انہاں نوں اعصابی کمزوری دی تکلیف سی
9: اچھا یہ
8: بہت ساری دعاواں دے بعد لکھدے نے سلیمان صاحب رب تہاڈی عزت ودھائے تہاڈے رزق وچ اضافہ کرے تے تہاڈے ورگے طبیب دا سایہ ہمیشہ برقرار رہے رب نے بڑا کرم کیتا ہے
9: بھائی جی تسی رب دا شکر ادا کرو جنہیں تانوں صحت دتی تے یاد رکھو کہ ضرورت تو بغیر دوائی نہیں لینی چاہیے
8: بالکل
9: اس لیے میں تانوں دوائی پارسل نہیں کرا سکتا بس تسی کچھ دن پرہیز ضرور کر لو جڑا میں تانوں دسیا سی
8: سلیمان صاحب ادھی چھٹی دا ویلا ہو رہا
9: جی
8: تے ہن اپنے بھن بھراواں نوں کہاں گے کہ ساڈا پتہ تے فون نمبر نوٹ کر لو تاکہ تسی سلیمان صاحب نوں خود وی آ کے مل سکو تے سانوں فون وی کر سکو تے جناب لکھو سلیمان دواخانہ رجسٹرڈ پل فلائی اوور بل مقابل مینار پاکستان مین راوی روڈ لاہور فون نمبر 042-377-27-160 یعنی 042-377-27-160 موبائل نمبر ہے 0300-414-2608 یعنی 0300-414-2608 تے ساڈا ای میل ایڈریس ہے suleiman.dawakhana@gmail.com جی پین پرو ہن واری ہے تہاڈی باقی ای میلز تے ایس ایم ایس دی سلیمان صاحب ای میل عامر سعید ہوراں دی ہے سلیمان صاحب انہاں دی وائف نو یعنی کار والی نو کچھ مسئلہ ہے اے کہندے نے کہ میری وائف دی صحت بگڑدی جا رہی ہے لک تے لتاں وچ بہت ہی درد ہوندا ہے بھوک نہیں لگدی تے چہرہ پیلا ہو گیا تھوڑا جہا کام کرن نال تھک جاندے نے میں ڈاکٹر دا علاج وی کروایا سی پر فائدہ نہیں ہویا مشورہ دیو
9: امر بھائی تہاڈی وائف نے انفیکشن دا مسئلہ ہے ਜਿਹੜਾ ਮੈਂ ਰੇਡੀਓ 'ਤੇ ਇਸ ਵਕਤ ਖੁੱਲ੍ਹ ਕੇ ਨਹੀਂ ਦੱਸ ਸਕਦਾ, ਜਿਹਦੇ ਬਾਰੇ ਵਿੱਚ ਮੈਂ ਇਹ ਹੀ ਕਹਾਂਗਾ ਕਿ ਤੁਹਾਨੂੰ ਅਤੇ ਤੁਹਾਡੀ ਵਾਈਫ ਨੂੰ ਦੋਵਾਂ ਨੂੰ ਇਲਾਜ ਅਤੇ ਇਹਤਿਆਤ ਦੀ ਜ਼ਰੂਰਤ ਹੈ। ਇਸ ਲਈ ਤੁਸੀਂ ਫੌਰੀ ਤੌਰ 'ਤੇ ਮੈਨੂੰ ਆਪ ਮਿਲੋ ਤਾਂ ਕਿ ਮੈਂ ਤੁਹਾਨੂੰ ਇਲਾਜ ਅਤੇ ਇਹਤਿਆਤ ਬਾਰੇ ਸਾਰੀ ਗੱਲ ਦੱਸ ਸਕਾਂ। ਵੈਸੇ ਤੁਸੀਂ ਬੇਫਿਕਰ ਹੋ ਜਾਓ, ਰੱਬ ਦੀ ਕਰਮ ਨਵਾਜ਼ੀ ਨਾਲ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਵੇਗੀ, ਕਿਉਂਕਿ ਇਹਦਾ ਕਾਮਯਾਬ ਮੁਕੰਮਲ ਔਰ ਮੌਸਰ ਇਲਾਜ ਇਨਸ਼ਾਅੱਲਾ ਸਾਡੀ ਤਿੱਬ ਵਿੱਚ ਮੌਜੂਦ ਹੈ
10: ਇਨਸ਼ਾਅੱਲਾ ਜੀ। ਸੁਲੇਮਾਨ ਸਾਹਿਬ, ਇਹ ਗੱਲ ਦੱਸੋ ਕਿ ਤੁਸੀਂ ਮਰੀਜ਼ ਨੂੰ ਟਿੰਡੇ, ਕੱਦੂ, ਤੋਰੀ, ਰਸ ਤੇ ਡਬਲ ਰੋਟੀ ਤੇ ਲਾ ਦਿੰਦੇ ਹੋ
9: ਜੀ,
10: ਤੁਸੀਂ ਕੋਈ ਇਹੋ ਜਿਹੀ ਦਵਾਈ ਨਹੀਂ ਯਾਦ ਕਰਦੇ ਕਿ ਮਰੀਜ਼ ਸਾਰੀਆਂ ਸ਼ੈਵਾਂ ਵੀ ਖਾਂਦਾ ਰਹੇ ਤੇ ਉਹਦਾ ਇਲਾਜ ਵੀ ਹੋ ਜਾਏ?
9: ਵਾਹ ਮਾਸ਼ਾਅੱਲਾ ਸਹਿਮਾ ਜੀ, ਮੈਂ ਫਿਰ ਉਹੀ ਕਹਾਂਗਾ ਕਿ ਤੁਸੀਂ ਹਮੇਸ਼ਾ ਹੀ ਚੋਪੜੀਆਂ ਨਾਲੇ ਦੋ ਦੋ ਮੰਗਦੇ ਹੋ, ਜੇ ਤੁਸੀਂ ਹਕੀਮ ਹੋਵੋ ਨਾ ਤੇ ਮਰੀਜ਼ਾਂ ਦਾ ਫਿਰ ਅੱਲਾ ਹੀ ਆਫਤ ਹੈ।
10: ਮੈਂ ਇਸ ਲਈ ਤੇ ਹਕਮਤ ਨਹੀਂ ਪੜੀ ਕਿ ਮੈਨੂੰ ਲੋਕਾਂ ਨਾਲ ਮੁਹੱਬਤ ਹੀ ਬੜੀ ਹੈ। ਸੁਲੇਮਾਨ ਸਾਹਿਬ, ਵਾਰੀ ਇਹ ਇਸ ਈਮੇਲ ਦੀ ਜਿਹੜਾ ਸਾਡੀ ਇੱਕ ਭੈਣ ਹੋਰਾਂ ਲਿਖਿਆ। ਸੁਲੇਮਾਨ ਸਾਹਿਬ, ਇਹਨਾਂ ਦਾ ਕੱਦ ਬਹੁਤ ਛੋਟਾ ਹੈ ਤੇ ਇਹ ਚਾਹੁੰਦੇ ਨੇ ਕਿ ਕੋਈ ਇਹੋ ਜਿਹੀ ਦਵਾਈ ਆ, ਕੋਈ ਵਰਜਿਸ਼ ਦੱਸੋ ਜਿਹਦੇ ਨਾਲ ਮੇਰਾ ਜਿਹੜਾ ਕੱਦ ਉਹ ਵੱਧ ਜਾਏ। ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਪੁੱਠਾ ਲਟਕਣ ਨਾਲ ਕੱਦ ਲੰਬਾ ਹੋ ਜਾਂਦਾ।
9: ਸਹਿਮਾ ਜੀ, ਤੁਸੀਂ ਵੱਖਰੀ ਗੱਲ ਹੀ ਕਰਨਾ, ਚੰਗਾ ਹੀ ਹੋਇਆ ਕਿ ਤੁਸੀਂ ਹਕੀਮ ਨਹੀਂ ਬਣੇ।
10: ਲੋ ਜੀ, ਮੈਂ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਦੱਸਦਾ, ਸੁਲੇਮਾਨ ਸਾਹਿਬ ਮੈਨੂੰ ਜੈਲਸ ਹੋਣ ਦੇ।
9: ਨਹੀਂ ਸਹਿਮਾ ਜੀ, ਐਸੀ ਕੋਈ ਗੱਲ ਨਹੀਂ। ਸਹਿਮਾ ਜੀ, ਜਿਸਮ ਵਿੱਚ ਮੁਖਤਲਿਫ ਅਜਜ਼ਾ ਦੀ ਕਮੀ ਨਾਲ ਜਿਸਮ ਦੀ ਨਸ਼ੁਨਮਾ ਯਾਨੀ ਜਿਸਮ ਦਾ ਵਧਣਾ ਰੁਕ ਜਾਂਦਾ ਹੈ ਅਤੇ ਇਹ ਬਿਮਾਰੀ ਆਮ ਤੌਰ 'ਤੇ ਉਦੋਂ ਹੁੰਦੀ ਹੈ ਜਦੋਂ ਛੋਟੀ ਉਮਰ ਵਿੱਚ ਬੱਚੇ ਦੀ ਖੁਰਾਕ ਦਾ ਖਿਆਲ ਨਹੀਂ ਰੱਖਿਆ ਜਾਂਦਾ।
10: ਅੱਛਾ ਅੱਛਾ।
9: ਹਾਂਜੀ, ਇਹਦੇ ਇਲਾਵਾ ਸਾਡੇ ਜਿਸਮ ਵਿੱਚ ਕੁਛ ਹਾਰਮੋਨਸ ਦਾ ਵਾਧਾ ਘਾਟਾ ਵੀ ਛੋਟੇ ਕੱਦ ਦਾ ਸਬੱਬ ਬਣਦਾ ਹੈ। ਲਿਹਾਜ਼ਾ ਅਸੀਂ ਇਸ ਬਿਮਾਰੀ ਵਿੱਚ ਇਹੋ ਜਿਹੀ ਦਵਾ ਦਿੰਦੇ ਹਾਂ ਜਿਹੜੀ ਹਾਰਮੋਨਸ ਦੀ ਮਿਕਦਾਰ ਨੂੰ ਪੂਰਾ ਕਰਦੀ ਹੈ ਅਤੇ ਜਿਸਮ ਦੀ ਨਸ਼ੁਨਮਾ ਵੀ ਹੋ ਜਾਂਦੀ ਹੈ। ਸਹਿਮਾ ਜੀ, ਮੈਂ ਆਪਣੀ ਇਸ ਭੈਣ ਨੂੰ, ਇਸ ਬੇਟੀ ਨੂੰ ਇਹੋ ਹੀ ਮਸ਼ਵਰਾ ਦਿਆਂਗਾ ਕਿ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਉਣ ਤਾਂ ਕਿ ਪੂਰੀ ਤਰ੍ਹਾਂ ਇਲਾਜ ਸ਼ੁਰੂ ਹੋ ਸਕੇ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਹਨਾਂ ਦੇ ਕੱਦ ਵਿੱਚ ਇਜ਼ਾਫਾ ਹੋ ਜਾਏਗਾ
10: ਇਨਸ਼ਾਅੱਲਾ ਜੀ, ਇਨਸ਼ਾਅੱਲਾ ਜੀ। ਭੈਣ ਜੀ, ਤੁਸੀਂ ਦਿਲ ਛੋਟਾ ਨਾ ਕਰੋ, ਕਿਉਂਕਿ ਹੁਣ ਸੁਲੇਮਾਨ ਸਾਹਿਬ ਦੀ ਦਵਾਈ ਤੁਹਾਡੇ ਨਾਲ ਹੈ। ਰੱਬ ਨੇ ਚਾਹਿਆ ਤਾਂ ਤੁਹਾਡੀ ਖਾਹਿਸ਼ ਜ਼ਰੂਰ ਪੂਰੀ ਹੋਵੇਗੀ। ਸੁਲੇਮਾਨ ਸਾਹਿਬ, ਅਗਲੀ ਈਮੇਲ ਵਿੱਚ ਬੁੱਢਿਆਂ ਦੀ ਬਿਮਾਰੀ ਦਾ ਜ਼ਿਕਰ ਹੈ
9: ਜੀ ਜੀ,
10: ਪਰ ਇਹ ਬਿਮਾਰੀ ਸਾਡੇ ਇੱਕ ਜਵਾਨ ਭਰਾ ਨੂੰ ਹੈ।
9: ਅੱਛਾ।
10: ਜਿਨ੍ਹਾਂ ਦੀ ਉਮਰ 28 ਸਾਲ ਹੈ ਤੇ ਇਹਨਾਂ ਦਾ ਨਾਂ ਹੈ ਸਲੀਮ ਚੌਧਰੀ।
9: ਠੀਕ।
10: ਇਹ ਕਹਿੰਦੇ ਨੇ ਕਿ ਉੱਠਣ ਬੈਠਣ ਨਾਲ ਗੋਡਿਆਂ ਵਿੱਚ ਪੀੜ ਹੁੰਦੀ ਹੈ
9: ਜੀ
10: ਤੇ ਨਾਲੇ ਕੜਕੜ ਦੀਆਂ ਆਵਾਜ਼ਾਂ ਆਉਂਦੀਆਂ ਨੇ। ਮੈਂ ਬੜੀ ਮੁਸ਼ਕਿਲ ਨਾਲ ਪੌੜੀਆਂ ਚੜ੍ਹਨਾ ਵਾਂ, ਮੈਂ ਇਸ ਬਿਮਾਰੀ ਦੀ ਵਜ੍ਹਾ ਨਾਲ ਬਹੁਤ ਹੀ ਪਰੇਸ਼ਾਨ ਹਾਂ, ਟੁਰਨਾ ਫਿਰਨਾ ਮੁਸ਼ਕਿਲ ਹੋ ਗਿਆ।
9: ਅੱਛਾ।
10: ਮੈਂ ਪਹਿਲੇ ਬਿਲਕੁਲ ਠੀਕ ਸਾਂ, 3 ਮਹੀਨੇ ਵਿੱਚ ਇਹ ਤਕਲੀਫ ਹੋਈ ਹੈ। ਮਿਹਰਬਾਨੀ ਕਰਕੇ ਇਹਦੇ ਲਈ ਕੋਈ ਚੰਗੀ ਜਿਹੀ ਦਵਾ ਪਾਰਸਲ ਕਰ ਦਿਓ।
9: ਸਲੀਮ ਭਾਈ, ਇੱਕ ਗੱਲ ਯਾਦ ਰੱਖੋ ਕਿ ਇਹ ਤਕਲੀਫ ਇੱਕੋ ਦਮ ਨਹੀਂ ਹੁੰਦੀ, ਇਹਦੇ ਪਿੱਛੇ ਕੋਈ ਨਾ ਕੋਈ ਸਬੱਬ ਜ਼ਰੂਰ ਹੁੰਦਾ ਹੈ। ਮੇਰਾ ਖਿਆਲ ਹੈ ਕਿ ਤੁਹਾਨੂੰ ਇਸ ਤੋਂ ਪਹਿਲਾਂ ਕੋਈ ਦੂਜੀ ਬਿਮਾਰੀ ਹੋਈ ਸੀ ਜਿਹਦਾ ਜ਼ਿਕਰ ਤੁਸੀਂ ਆਪਣੇ ਖਾਤ ਵਿੱਚ ਨਹੀਂ ਕੀਤਾ। ਬਹਰਹਾਲ, ਤੁਸੀਂ ਵੱਡਾ ਗੋਸ਼ਤ, ਗੋਭੀ, ਮਾਂ ਦੀ ਦਾਲ ਅਤੇ ਚੌਲ ਬਿਲਕੁਲ ਛੱਡ ਦਿਓ, ਕਿਉਂਕਿ ਇਹਨਾਂ ਚੀਜ਼ਾਂ ਨਾਲ ਬਿਮਾਰੀ ਵੱਧ ਜਾਂਦੀ ਹੈ। ਸਲੀਮ ਭਾਈ, ਮੈਂ ਜਦੋਂ ਤੀਕਰ ਬਿਮਾਰੀ ਦੀ ਤਸ਼ਖੀਸ ਨਾ ਕਰ ਲਵਾਂ ਮੈਂ ਕਦੀ ਵੀ ਦਵਾਈ ਨਹੀਂ ਦਿੰਦਾ।
10: ਬਿਲਕੁਲ।
9: ਇਸ ਲਈ ਤੁਸੀਂ ਆਪ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਪਤਾ ਲੱਗ ਸਕੇ ਕਿ ਤੁਹਾਨੂੰ ਇਹ ਤਕਲੀਫ ਆਖਰ ਕਿਸ ਵਜ੍ਹਾ ਨਾਲ ਹੋਈ ਹੈ। ਯੂਰਿਕ ਐਸਿਡ ਦੀ ਵਜ੍ਹਾ ਨਾਲ ਹੋਈ ਹੈ ਜਾਂ ਤੁਹਾਨੂੰ ਕੋਈ ਦੂਜੀ ਬਿਮਾਰੀ ਦਾ ਇਨਫੈਕਸ਼ਨ ਹੋਇਆ? ਉਸ ਤੋਂ ਬਾਅਦ ਹੀ ਮੈਂ ਤੁਹਾਨੂੰ ਦਵਾਈ ਦੇਵਾਂਗਾ ਜਿਹਦੇ ਨਾਲ ਰੱਬ ਦੀ ਕਰਮ ਨਵਾਜ਼ੀ ਹੋ ਜਾਏਗੀ ਅਤੇ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਠਾਕ ਹੋ ਜਾਓਗੇ, ਕਿਉਂਕਿ ਇਸ ਬਿਮਾਰੀ ਦਾ ਕਾਮਯਾਬ ਮੁਕੰਮਲ ਔਰ ਮੌਸਰ ਇਲਾਜ ਇਨਸ਼ਾਅੱਲਾ ਸਾਡੇ ਤਿੱਬ ਵਿੱਚ ਮੌਜੂਦ ਹੈ।
10: ਸੁਲੇਮਾਨ ਸਾਹਿਬ, ਹੈ ਨਾ ਜਵਾਨ ਬੰਦੇ ਨੂੰ ਬੁੱਢਿਆਂ ਵਾਲੀ ਬਿਮਾਰੀ? ਮੈਂ ਠੀਕ ਕਿਹਾ ਸੀ ਨਾ?
9: ਹਾਂਜੀ ਬਿਲਕੁਲ ਸਹਿਮਾ ਜੀ, ਰੱਬ ਆਪਣਾ ਕਰਮ ਰੱਖੇ, ਬਿਮਾਰੀ ਉਮਰ ਨੂੰ ਨਹੀਂ ਵੇਖਦੀ, ਕਿਸੇ ਨੂੰ ਵੀ ਹੋ ਸਕਦੀ ਹੈ
10: ਜੀ। ਇਹ ਗੱਲ ਤੇ ਹੈ, ਰੱਬ ਸਾਰਿਆਂ ਤੇ ਕਰਮ ਕਰੇ। ਸੁਲੇਮਾਨ ਸਾਹਿਬ, ਕੋਈ ਸਮਾਰਟ ਹੋਣ ਦਾ ਨੁਸਖਾ ਦੱਸੋ।
9: ਸਹਿਮਾ, ਤੁਸੀਂ ਪਹਿਲਾਂ ਵੀ ਬਹੁਤ ਸਮਾਰਟ ਹੋ, ਹੁਣ ਤੁਸੀਂ ਕੀ ਕਿਲੋ ਪਿੱਤਰਾ ਬਣਨਾ ਚਾਹੁੰਦੇ ਹੋ?
10: ਸੁਲੇਮਾਨ ਸਾਹਿਬ, ਮੈਂ ਤੇ ਕਿਲੋ ਪੈਤਰਾ ਤੋਂ ਵੀ ਜ਼ਿਆਦਾ ਸਮਾਰਟ ਹਾਂ। ਮੈਂ ਤੇ ਆਪਣੀ ਇੱਕ ਭੈਣ ਵਾਸਤੇ ਨੁਸਖਾ ਪੁੱਛ ਰਹੀ ਸਾਂ।
9: ਨਹੀਂ ਮਾਸ਼ਾਅੱਲਾ, ਤੇ ਮੈਂ ਦੇਖ ਰਹੀ ਹਾਂ ਮਾਸ਼ਾਅੱਲਾ, ਅੱਲਾਹ ਤਾਲਾ ਨੇ ਅੱਛਾ ਬਣਾਇਆ।
10: ਜਿਨ੍ਹਾਂ ਨੇ ਇਹ ਈਮੇਲ ਲਿਖੀ ਹੈ, ਸੁਲੇਮਾਨ ਸਾਹਿਬ, ਭੈਣ ਹੋਰੀ ਮੋਟਾਪੇ ਦੀ ਵਜ੍ਹਾ ਨਾਲ ਬਹੁਤ ਪਰੇਸ਼ਾਨ ਨੇ। ਇਹਨਾਂ ਨੇ ਸਲੀਮਿੰਗ ਕੋਰਸ ਵੀ ਇਸਤੇਮਾਲ ਕੀਤਾ ਤੇ ਡਾਈਟਿੰਗ ਵੀ ਕਰਦੇ ਨੇ, ਪਰ ਇਹਨਾਂ ਦਾ ਵਜ਼ਨ ਨਹੀਂ ਘਟਿਆ। ਇਹ ਕਹਿੰਦੇ ਨੇ ਕਿ ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੈਂ ਸਮਾਰਟ ਹੋ ਜਾਵਾਂ ਤੇ ਅੱਛੀ ਖੂਬਸੂਰਤ ਨਜ਼ਰ ਆਵਾਂ ਜੀ। ਸੁਲੇਮਾਨ ਸਾਹਿਬ, ਤੁਹਾਡਾ ਕੀ ਮਸ਼ਵਰਾ ਇਹਨਾਂ ਵਾਸਤੇ?
9: ਸਹਿਮਾ ਜੀ, ਮੇਰਾ ਮਸ਼ਵਰਾ ਕੀ ਹੋਣਾ ਹੈ, ਮੈਂ ਤਾਂ ਇਹ ਹੀ ਕਹਾਂਗਾ ਕਿ ਮੋਟਾਪਾ ਬਹੁਤ ਹੀ ਭੈੜੀ ਬਿਮਾਰੀ ਹੈ, ਇਹਦਾ ਜਿੰਨੀ ਛੇਤੀ ਇਲਾਜ ਹੋ ਸਕੇ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਮੋਟਾਪੇ ਨਾਲ ਸ਼ੂਗਰ, ਬਲੱਡ ਪ੍ਰੈਸ਼ਰ, ਜੋੜਾਂ ਦਾ ਦਰਦ ਅਤੇ ਦਿਲ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ। ਦੂਜੀ ਗੱਲ ਇਹ ਵੇ ਕਿ ਡਾਈਟਿੰਗ ਯਾਨੀ ਭੁੱਖੇ ਰਹਿਣ ਨਾਲ ਜਿਸਮ ਵਿੱਚ ਗਜ਼ਾ ਦੀ ਕਮੀ ਹੋ ਜਾਂਦੀ ਹੈ ਜਿਹਦੀ ਵਜ੍ਹਾ ਨਾਲ ਕਮਜ਼ੋਰੀ ਹੋ ਸਕਦੀ ਹੈ, ਇਸ ਲਈ ਡਾਈਟਿੰਗ ਬਿਲਕੁਲ ਨਾ ਕਰੋ, ਨਹੀਂ ਤਾਂ ਕੋਈ ਦੂਜੀ ਬਿਮਾਰੀ ਹੋ ਜਾਏਗੀ। ਭੈਣ ਜੀ, ਤੁਸੀਂ ਆਪਣੀ ਗਜ਼ਾ ਵਿੱਚ ਸਬਜ਼ੀਆਂ ਅਤੇ ਫਲਾਂ ਤੇ ਵੱਡਾ ਗੋਸ਼ਤ, ਚੌਲ, ਮਾਂਹ ਦੀ ਦਾਲ, ਨਾਨ ਤੇ ਬਾਜ਼ਾਰੀ ਸ਼ੈਵਾਂ ਬਿਲਕੁਲ ਛੱਡ ਦਿਓ। ਭੈਣ ਜੀ, ਮੈਂ ਤੁਹਾਨੂੰ ਦਵਾਈ ਪਾਰਸਲ ਕਰਵਾ ਦਿਆਂਗਾ, ਤੁਸੀਂ ਪੂਰੇ ਖਿਆਲ ਨਾਲ ਦਵਾਈ ਵਰਤੋ। ਰੱਬ ਦੀ ਮਿਹਰਬਾਨੀ ਨਾਲ 2 ਹਫ਼ਤੇ ਬਾਅਦ ਹੀ ਤੁਹਾਡਾ ਵਜ਼ਨ ਬਿਲਕੁਲ ਇਨਸ਼ਾਅੱਲਾ ਘਟਣਾ ਸ਼ੁਰੂ ਹੋ ਜਾਏਗਾ। ਪਰ ਜਦੋਂ ਤੀਕਰ ਮੈਂ ਨਾ ਕਹਾਂ, ਤੁਸੀਂ ਦਵਾ ਨਹੀਂ ਛੱਡਣੀ। ਇਨਸ਼ਾਅੱਲਾ ਮੁਕੰਮਲ ਇਲਾਜ ਤੋਂ ਬਾਅਦ ਤੁਸੀਂ ਸਮਾਰਟ ਹੋ ਜਾਓਗੇ ਤੇ ਕਮਜ਼ੋਰੀ ਵੀ ਨਹੀਂ ਰਹੇਗੀ।
10: ਵਾਹ ਸੁਲੇਮਾਨ ਸਾਹਿਬ, ਇਹ ਤੇ ਬੜੀ ਚੰਗੀ ਗੱਲ ਹੈ ਕਿ ਵਜ਼ਨ ਵੀ ਘਟ ਜਾਵੇ ਤੇ ਕਮਜ਼ੋਰੀ ਵੀ ਨਾ ਹੋਵੇ। ਸੁਲੇਮਾਨ ਸਾਹਿਬ, ਇਸ ਲਈ ਤੇ ਮੈਂ ਕਹਿੰਦੀ ਹਾਂ ਕਿ ਤੁਹਾਡੇ ਕੋਲ ਕੋਈ ਜਾਦੂ ਹੈ ਜਿਹਦੇ ਨਾਲ ਮਰੀਜ਼ ਠੀਕ ਹੋ ਜਾਂਦਾ। ਸੁਲੇਮਾਨ ਸਾਹਿਬ, ਈਮੇਲ ਸਾਡੇ ਇੱਕ ਭਰਾ ਤਾਹਿਰ ਮਕਸੂਦ ਹੋਰਾਂ ਲਿਖੀ ਹੈ।
9: ਜੀ ਜੀ।
10: ਸੁਲੇਮਾਨ ਸਾਹਿਬ, ਇਹ ਬਹੁਤ ਹੀ ਪਰੇਸ਼ਾਨ ਨੇ ਕਿਉਂਕਿ ਇਹਨਾਂ ਦੀ ਬਿਮਾਰੀ ਨੇ ਇਹਨਾਂ ਨੂੰ ਜ਼ਹਿਨੀ ਮਰੀਜ਼ ਬਣਾ ਦਿੱਤਾ।
9: ਜੀ ਜੀ।
10: ਇਹ ਕਹਿੰਦੇ ਨੇ ਕਿ ਮੇਰੀ ਉਮਰ 26 ਸਾਲ ਹੈ, ਮੈਨੂੰ 1 ਸਾਲ ਪਹਿਲਾਂ ਯੂਰਨ ਦੀ ਤਕਲੀਫ ਹੋਈ ਸੀ, ਉਹ ਤੇ ਠੀਕ ਹੋ ਗਈ ਪਰ ਜਿਸਮਾਨੀ ਕਮਜ਼ੋਰੀ ਵੱਧ ਗਈ। ਮੈਂ ਸਾਰੀ ਉਮਰ ਤੁਹਾਨੂੰ ਦੁਆਵਾਂ ਦਿਆਂਗਾ ਜੇ ਤੁਸੀਂ ਮੇਰਾ ਇਲਾਜ ਕਰ ਦਿਓ।
9: ਤਾਹਰ ਭਾਈ, ਤੁਹਾਡੀ ਤਕਲੀਫ ਤੇ ਤੁਹਾਡੀ ਪਰੇਸ਼ਾਨੀ ਵਾਕਈ ਫਿਕਰ ਵਾਲੀ ਗੱਲ ਹੈ, ਕਿਉਂਕਿ ਅਜੇ ਤੇ ਤੁਸੀਂ ਅਸਲੀ ਜ਼ਿੰਦਗੀ ਵਿੱਚ ਕਦਮ ਹੀ ਰੱਖਿਆ ਹੈ। ਮੇਰੇ ਭਾਈ, ਮੈਨੂੰ ਯਕੀਨ ਹੈ ਕਿ ਤੁਹਾਨੂੰ ਪਹਿਲਾਂ ਜਿਹੜੀ ਬਿਮਾਰੀ ਹੋਈ ਸੀ ਇਹ ਉਹਦਾ ਹੀ ਨਤੀਜਾ ਹੈ ਕਿ ਤੁਹਾਨੂੰ ਅਸਾਬੀ ਕਮਜ਼ੋਰੀ ਹੋ ਗਈ ਹੈ। ਹੁਣ ਸਭ ਤੋਂ ਜ਼ਰੂਰੀ ਗੱਲ ਇਹ ਵੇ ਕਿ ਤੁਹਾਨੂੰ ਪਹਿਲਾਂ ਕਿਹੜੀ ਬਿਮਾਰੀ ਹੋਈ ਸੀ। ਮੇਰੇ ਭਾਈ, ਇਹ ਜਾਣਨ ਲਈ ਜ਼ਰੂਰੀ ਹੈ ਕਿ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਹੋ ਜਾਵੇ। ਵੈਸੇ ਮੇਰੀ ਇੱਕ ਗੱਲ ਜ਼ਿਹਨ ਵਿੱਚ ਰੱਖੋ ਕਿ ਇਹੋ ਜਿਹੀ ਬਿਮਾਰੀ 'ਚ ਮਰੀਜ਼ ਨੂੰ ਇਲਾਜ ਵਿੱਚ ਦੇਰ ਨਹੀਂ ਕਰਨੀ ਚਾਹੀਦੀ। ਭਾਈ ਜੀ, ਤੁਸੀਂ ਮੇਰੇ ਕੋਲ ਦਵਾਖਾਨੇ 'ਤੇ ਤਸ਼ਰੀਫ ਲਿਆਓ, ਇਨਸ਼ਾਅੱਲਾ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ ਅਤੇ ਤੁਸੀਂ ਬੜੇ ਸਕੂਨ ਅਤੇ ਬੜੀ ਖੁਸ਼ੀ ਨਾਲ ਜ਼ਿੰਦਗੀ ਗੁਜ਼ਾਰੋਗੇ।
10: ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ, ਜੇ ਪ੍ਰੋਗਰਾਮ ਦਾ ਵੇਲਾ ਨਾ ਮੁੱਕਦਾ ਨਾ ਤੇ ਮੈਂ ਹੋਰ ਈਮੇਲਸ ਤੇ SMS ਪੜ੍ਹਦੀ। ਫਿਰ ਵੀ ਬਾਕੀ ਈਮੇਲਸ ਤੇ SMS ਅਗਲੇ ਪ੍ਰੋਗਰਾਮ ਵਿੱਚ ਅਸੀਂ ਪੜਾਂਗੇ। ਸੁਲੇਮਾਨ ਸਾਹਿਬ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਆ ਕਿ ਤੁਸੀਂ ਪ੍ਰੋਗਰਾਮ ਦੀ ਸ਼ਾਨ ਵਧਾਈ ਤੇ ਸਾਡੇ ਭੈਣ ਭਰਾਵਾਂ ਨੂੰ ਤਿੱਬੀ ਮਸ਼ਵਰੇ ਦਿੱਤੇ।
9: ਸਹਿਮਾ ਜੀ, ਤੁਸੀਂ ਵੀ ਤੇ ਇੰਨੀਆਂ ਸੋਹਣੀਆਂ ਗੱਲਾਂ ਕਰਕੇ ਪ੍ਰੋਗਰਾਮ ਦੀ ਸ਼ਾਨ ਵਧਾਉਂਦੇ ਹੋ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।
10: ਸੁਲੇਮਾਨ ਸਾਹਿਬ, ਬੜੀ ਮਿਹਰਬਾਨੀ, ਸ਼ੁਕਰ ਹੈ ਕਿ ਕੋਈ ਮੇਰੀਆਂ ਗੱਲਾਂ ਨੂੰ ਪਸੰਦ ਵੀ ਕਰਦਾ। ਸੋਹਣੇ ਭੈਣ ਭਰਾ, ਕਾਗਜ਼ ਪੈਨਸਲ ਸਾਂਭੋ ਤੇ ਲਿਖੋ ਸਾਡਾ ਪਤਾ ਤਾਂ ਕਿ ਤੁਸੀਂ ਕਿਸੇ ਵੀ ਬਿਮਾਰੀ ਦਾ ਮਸ਼ਵਰਾ ਕਰਨ ਲਈ ਸੁਲੇਮਾਨ ਸਾਹਿਬ ਨੂੰ ਆ ਵੀ ਮਿਲ ਸਕੋ। ਤੇ ਜਨਾਬ, ਲਿਖੋ ਸਾਡਾ ਪਤਾ,
11: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
10: ਭੈਣ ਭਰਾ, ਆਪਣੀ ਸਿਹਤ ਦਾ ਬਹੁਤ ਖਿਆਲ ਰੱਖਣਾ, ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦੇਵੋ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮੁਲਾਕਾਤ ਹੋਵੇਗੀ, ਉਸ ਵੇਲੇ ਤੀਕਰ ਰੱਬ ਰਾਖਾ।
12: मैंने सुना है खानदानी मनसूबाबंदी की तरीकों से सेहत के मसाइल पैदा होते हैं।
13: फिर वही बात, पहले ही 2 बच्चे हैं तुम्हारे, हालत देखो अपनी।
12: आपा, मैं तो वही कह रही हूँ ना जो लोग बातें करते हैं।
14: ये सब गलत फहमियाँ हैं, हर सुनी सुनाई बात सच नहीं होती। मनसूबाबंदी के तरीकों से सेहत पर किसी भी किस्म का बुरा असर नहीं पड़ता।
15: खानदानी मनसूबा बंदी सेहतमंद माँ, सेहतमंद बच्चे और खुशहाल जिंदगी की जमानत है। खानदानी मनसूबा बंदी और सेहत से मुतालिक मशवरों और सहूलियात के लिए महकमा सेहत आबादी के करीबी मराकज पर तशरीफ लाएं।
14: सोच को आजाद करो, खानदानी मनसूबा बंदी को आम करो।
16: मतबासन खानदान खुशहाल पाकिस्तान, डायरेक्टरेट जनरल पॉपुलेशन वेलफेयर, महकमा सेहत आबादी, हुकूमत पंजाब।

0: searching for New York tomorrow on a three-day visit. Annual Hajj rituals have begun with arrival of pilgrims in Mina. And all parties here at conferences urge the United Nations to protect Kashmir people from Indian state aggression.
1: This is FM 101.
2: Karachi, Lahore, Islamabad, Peshawar, Quetta, Hyderabad, Faisalabad, Sialkot, Multan, Bahawalpur, Sargodha, Larkana, Mithi, Bichha, Khairpur, Kohat, Pannu, Abbottabad, and Mirpur Azad Kashmir. The biggest FM radio network of Pakistan. Tune in to the one above, FM 101.
3: For latest news headlines, after every 1 hour, tune in to FM 101, the channel of Radio Pakistan.
4: There's music, and then there's magic. One above, FM 101.
5: आइए लेते हैं कमर्शियल ब्रेक.
6: निकाह खुशियों भरे एक खूबसूरत सफर का आगाज है. इसका बरवक्त इंदराज एक कानूनी तकाजा है जो इस सफर को महफूज बनाता है. निकाह के बाद एक अहम काम अक्सर नजरअंदाज हो जाता है जो आगे चलकर परेशानी का बाइस भी बन सकता है. लिहाजा इस काम की बरवक्त तकमील यकीनी बनाएं. नादरा रिकॉर्ड में अज़दवाजी हैसियत अपडेट कराएं. नादरा रिकॉर्ड में शादी का इंदराज कानून की नज़र में आपकी अज़दवाजी हैसियत का एतराफ है जो मुस्तकबिल में शनाख्ती कार्ड की तजदीद, पासपोर्ट के इजरा, खानदानी रिकॉर्ड और दीगर सरकारी अमूर में मददगार साबित होता है. यूनियन कौंसिल में निकाह का इंदराज होने के बाद करीबी नादरा दफ्तर तशरीफ लाएं या पाक आईडी मोबाइल ऐप के जरिए अपनी अज़दवाजी हैसियत अपडेट कराएं. नादरा, आपकी शनाख्त, आपकी पहचान.
7: 13 जून पीसी होटल लाहौर आइए और दें अल-शिफा ट्रस्ट आई अस्पताल का साथ. किसी की जिंदगी का अंधेरा हमेशा के लिए मिटाने में अपना हिस्सा डालें. मजीद मालूमात, टिकट और टेबल की बुकिंग के लिए अभी हमारी वेबसाइट विजिट करें www.alshifaeye.org.
8: मैंने सुना है खानदानी मनसूबा बंदी के तरीकों से सेहत के मसाइल पैदा होते हैं.
9: फिर वही बात, पहले ही दो बच्चे हैं तुम्हारे, हालत देखो अपनी.
8: आपा, मैं तो वही कह रही हूँ ना जो लोग बातें करते हैं.
10: ये सब गलत फहमियाँ हैं, हर सुनी सुनाई बात सच नहीं होती. मनसूबा बंदी के तरीकों से सेहत पर किसी भी किस्म का बुरा असर नहीं पड़ता.
11: खानदानी मनसूबा बंदी सेहतमंद माँ, सेहतमंद बच्चे और खुशहाल जिंदगी की जमानत है. खानदानी मनसूबा बंदी और सेहत से मुतालिक मशवरों और सहूलियात के लिए महकमा सेहत व आबादी के करीबी मराकज पर तशरीफ लाएं.
12: सोच को आजाद करो, खानदानी मनसूबा बंदी को आम करो.
13: मतवाजन खानदान, खुशहाल पाकिस्तान. डायरेक्टरेट जनरल पॉपुलेशन वेलफेयर, महकमा सेहत व आबादी, हुकूमत पंजाब.
7: सोचिए, जब दुनिया सुनाई तो दे मगर दिखाई ना दे. लाहौर, जहां हर गली में एक कहानी है, लेकिन कुछ आंखें ऐसी भी हैं जिनकी रोशनी धुंधला चुकी है. लेकिन अब नहीं, 13 जून अल-शिफा ट्रस्ट आई अस्पताल इन्हीं आंखों का नूर वापस लौटाने अब आ रहा है आपके शहर लाहौर में.
14: सोने पैन प्राओ ते मेरे बुजुर्गो, ਤੁਹਾਡੀ ਮੇਜ਼ਬਾਨ ਤੇ ਤੁਹਾਡੀ ਈਮੇਲਸ ਔਰ ਐਸਐਮਐਸ ਦੀ ਤਰਜਮਾਨ ਸਾਇਮਾ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਤੇ ਸਲਾਮ ਅਰਜ਼ ਕਰਦੀ ਹੈ. ਸੋਹਣੇ ਭੈਣ ਭਰਾਓ, ਅਸੀਂ ਸੋਹਣੇ ਰੱਬ ਦਾ ਬੇਹੱਦ ਸ਼ੁਕਰ ਅਦਾ ਕਰਨੇ ਹਾਂ ਕਿ ਸਾਡਾ ਇਹ ਪ੍ਰੋਗਰਾਮ ਤੁਹਾਡੇ ਲਈ ਸ਼ਿਫਾ ਦਾ ਜ਼ਰੀਆ ਸਾਬਿਤ ਹੋ ਰਿਹਾ ਹੈ ਤੇ ਸਾਡੀ ਹਮੇਸ਼ਾ ਵਾਂਗੂ ਇਹੀ ਦੁਆ ਹੈ ਕਿ ਅੱਲਾ ਪਾਕ ਹਰ ਮਰੀਜ਼ ਨੂੰ ਮੁਕੰਮਲ ਸਿਹਤਮੰਦੀ ਅਤਾ ਫਰਮਾਏ ਤੇ ਜਿਹੜੇ ਭੈਣ ਭਰਾ ਸਿਹਤਮੰਦ ਨੇ ਪਰਵਰਦਿਗਾਰ ਉਹਨਾਂ ਨੂੰ ਹਰ ਦੁੱਖ ਤੇ ਹਰ ਬਿਮਾਰੀ ਤੋਂ ਹਮੇਸ਼ਾ ਆਪਣੀ ਮਾਨ ਵਿੱਚ ਰੱਖੇ. ਆਮੀਨ ਸੁਮਾ ਆਮੀਨ. ਸੋਹਣੇ ਭੈਣ ਭਰਾਓ, ਤੁਹਾਡੀ ਮੁਹੱਬਤ, ਤੁਹਾਡਾ ਖਲੂਸ, ਬਿਲਖਸੂਸ ਤੁਹਾਡੀ ਦੁਆਵਾਂ ਸਾਡਾ ਸਰਮਾਇਆ ਇਫਤਿਖਾਰ ਨੇ ਤੇ ਅਸੀਂ ਤੁਹਾਡੇ ਨਾਲ ਵਾਅਦਾ ਕਰਨੇ ਆ ਕਿ ਅਸੀਂ ਹਮੇਸ਼ਾ ਤੁਹਾਨੂੰ ਬਿਹਤਰੀਨ ਤੋਂ ਬਿਹਤਰੀਨ ਤਿੱਬੀ ਮਾਲੂਮਾਤ ਫਰਾਹਮ ਕਰਾਂਗੇ. ਸੋਹਣੇ ਭੈਣ ਭਰਾਓ, ਤੁਹਾਡੇ ਤਿੱਬੀ ਮਸਾਇਲ ਦੇ ਹੱਲ ਅਤੇ ਤਿੱਬੀ ਰਹਿਨੁਮਾਈ ਫਰਾਮ ਕਰਨ ਲਈ ਹਮੇਸ਼ਾ ਮੰਗੋ। ਅੱਜ ਵੀ ਸਾਡੇ ਸਟੂਡੀਓ ਵਿੱਚ ਪਾਕਿਸਤਾਨ ਦੇ ਮਾਰੂਫ ਤਬੀਬ ਹਰਬਲ ਐਕਸਪਰਟ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਮੌਜੂਦ ਨੇ। ਲੇਕਿਨ ਪਹਿਲਾਂ ਤੁਸੀਂ ਨੋਟ ਫਰਮਾਓ ਤੁਹਾਡਾ ਪਤਾ ਅਤੇ ਫੋਨ ਨੰਬਰ, ਫਿਰ ਅਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲਵਾਵਾਂਗੇ ਤੁਹਾਡੇ ਨਾਲ। ਤਾਂ ਲਓ ਜਨਾਬ, ਫੋਨ ਨੰਬਰ ਅਤੇ ਐਡਰੈਸ ਇਹ ਨੇ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 042-3772-7160। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਸੋਹਣੇ ਭੈਣ ਭਰਾ, ਪਤਾ ਅਤੇ ਫੋਨ ਨੰਬਰ ਤੁਸੀਂ ਨੋਟ ਕੀਤਾ, ਅਤੇ ਹੁਣ ਉਡੀਕਾਂ ਗਈਆਂ ਮੁੱਕ। ਤੁਸੀਂ ਰੇਡੀਓ ਦੇ ਨੇੜੇ ਆ ਜਾਓ ਜਾਂ ਰੇਡੀਓ ਨੂੰ ਆਪਣੇ ਨੇੜੇ ਕਰ ਲਓ। ਮੈਂ ਮਿਲਵਾ ਰਹੀ ਹਾਂ ਤੁਹਾਨੂੰ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ, ਪਾਕਿਸਤਾਨ ਦੇ ਮਾਇਆ ਨਾਜ਼ ਅਤੇ ਮਸ਼ਹੂਰੋ ਮਾਰੂਫ ਤਬੀਬ ਹਰਬਲ ਐਕਸਪਰਟ ਸੁਲੇਮਾਨ, ਦਵਾਖਾਨਾ ਦੇ ਬਾਨੀ ਅਤੇ ਰੂਏ ਰਵਾਂ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਖੁਸ਼ ਆਮਦੀਦ ਅਤੇ ਜੀ ਆਇਆਂ ਨੂੰ ਅਤੇ ਵੈਲਕਮ, ਅਤੇ ਭੈਣ ਭਰਾਵਾਂ ਵੱਲੋਂ ਬਹੁਤ ਸਾਰਾ ਸਲਾਮ ਅਤੇ ਬਹੁਤ ਸਾਰੀਆਂ ਦੁਆਵਾਂ।
1: ਬਹੁਤ ਸ਼ੁਕਰੀਆ ਸਹਿਮਾ ਜੀ, ਮੈਂ ਵੀ ਆਪਣੇ ਸਾਰੇ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੁਰਖਰੂ ਸਲਾਮ ਪੇਸ਼ ਕਰਨਾ ਵਾਂ ਅਤੇ ਹਮੇਸ਼ ਵਾਂਗੂ ਅੱਜ ਵੀ ਦੁਆ ਗੋ ਕਿ ਸੋਹਣਾ ਰੱਬ ਮੇਰੇ ਵਤਨ ਦੇ ਹਰ ਫਰਦ ਨੂੰ ਹਮੇਸ਼ਾ ਸਿਹਤਮੰਦ ਰੱਖੇ। ਆਮੀਨ
14: ਆਮੀਨ ਆਮੀਨ। ਸੁਲੇਮਾਨ ਸਾਹਿਬ, ਵਕਤ ਜ਼ਾਇਆ ਕੀਤੇ ਬਗੈਰ ਮੈਂ ਪਹਿਲੀ ਜਿਹੜੀ ਮੇਲ ਹੈ ਉਹ ਪੜ੍ਹਾਂ।
1: ਜੀ ਜੀ, ਜ਼ਰੂਰ ਪੜ੍ਹੋ।
14: ਸਾਨੂੰ ਸਭ ਤੋਂ ਪਹਿਲੇ ਜਿਹੜੀ ਈਮੇਲ ਮਿਲੀ ਹੈ ਰਾਣਾ ਸ਼ੌਕਤ ਸਾਹਿਬ ਨੇ ਘੱਲੀ ਹੈ, ਕਹਿੰਦੇ ਨੇ ਕਿ ਅੱਲਾਹ ਦੀ ਮਿਹਰਬਾਨੀ ਨਾਲ ਮੇਰਾ ਇੱਕ ਬੇਟਾ ਹੈ ਜਿਹਦੀ ਉਮਰ 7 ਸਾਲ ਹੈ। ਇਸ ਤੋਂ ਬਾਅਦ ਮੇਰੀ ਵਾਈਫ ਨੂੰ 18 ਦੀ ਪ੍ਰੋਬਲਮ ਹੋ ਗਈ ਜਿਹਦਾ ਮੈਂ ਬਹੁਤ ਇਲਾਜ ਕਰਵਾਇਆ, ਬਹੁਤ ਰਕਮ ਖਰਚ ਕੀਤੀ, ਲੇਕਿਨ ਬਿਮਾਰੀ ਠੀਕ ਨਹੀਂ ਹੋਈ। ਸੁਲੇਮਾਨ ਸਾਹਿਬ, ਬਹੁਤ ਉਮੀਦ ਨਾਲ ਮੈਂ ਤੁਹਾਨੂੰ ਮਸਲਾ ਲਿਖਿਆ, ਬਰਾਏ ਮਿਹਰਬਾਨੀ ਮਸ਼ਵਰਾ ਦਿਓ ਕਿ ਦੇਸੀ ਇਲਾਜ ਦੇ ਜ਼ਰੀਏ ਇਹ ਬਿਮਾਰੀ ਠੀਕ ਹੋ ਜਾਏਗੀ।
1: ਸ਼ੌਕਤ ਭਾਈ, ਤਿੱਬੇ ਯੂਨਾਨੀ ਦੇ ਮੁਤਾਬਿਕ 18 ਫਸਾਦ ਦੇ ਖੂਨ ਦੀ ਵਜ੍ਹਾ ਨਾਲ ਹੁੰਦੀ ਹੈ। ਮੇਰੇ ਭਾਈ, ਸੋਹਣੇ ਰੱਬ ਨੇ ਬਹੁਤ ਸਾਰੀ ਐਸੀ ਜੜੀ ਬੂਟੀਆਂ ਪੈਦਾ ਫਰਮਾਈਆਂ ਨੇ ਜਿਹੜੀ ਬਲੱਡ ਨੂੰ ਪਿਊਰੀਫਾਈ ਕਰਦੀਆਂ ਨੇ, ਅਤੇ ਜਦੋਂ ਬਲੱਡ ਵਿੱਚ ਸ਼ਾਮਿਲ ਜ਼ਹਿਰੀਲੇ ਮਾਦੇ ਖਤਮ ਹੋ ਜਾਣ ਤਾਂ 18 ਦੀ ਬਿਮਾਰੀ ਮੁਕੰਮਲ ਤੌਰ 'ਤੇ ਠੀਕ ਹੋ ਜਾਂਦੀ ਹੈ।
14: ਬਿਲਕੁਲ ਠੀਕ।
1: ਲਿਹਾਜ਼ਾ ਮੇਰੇ ਭਾਈ, ਮੇਰਾ ਮਸ਼ਵਰਾ ਹੈ ਕਿ ਤੁਸੀਂ ਜਿੱਥੇ ਇੰਨਾ ਇਲਾਜ ਕਰਵਾਇਆ ਹੈ ਇਸ ਹਰਬਲ ਇਲਾਜ ਨੂੰ ਵੀ ਜ਼ਰੂਰ ਅਜ਼ਮਾਓ। ਹੋ ਸਕਦਾ ਹੈ, ਬਲਕਿ ਮੈਨੂੰ ਰੱਬ ਦੀ ਜ਼ਾਤ ਤੋਂ ਉਮੀਦ ਹੈ ਕਿ ਇਸ ਇਲਾਜ ਦੇ ਜ਼ਰੀਏ ਤੁਹਾਡੀ ਵਾਈਫ ਨੂੰ ਇਨਸ਼ਾਅੱਲਾ 18 ਤੋਂ ਮੁਕੰਮਲ ਛੁਟਕਾਰਾ ਮਿਲ ਜਾਏਗਾ
14: ਇਨਸ਼ਾਅੱਲਾ ਤਾਲਾ,
1: ਅਤੇ ਸੋਹਣਾ ਰੱਬ ਤੁਹਾਡੀ ਤਮੰਨਾ ਨੂੰ ਵੀ ਇਨਸ਼ਾਅੱਲਾ ਜ਼ਰੂਰ ਪੂਰਾ ਫਰਮਾਏਗਾ
14: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ 'ਤੇ ਜ਼ਰੂਰ ਅਮਲ ਕਰਨਾ। ਸੁਲੇਮਾਨ ਸਾਹਿਬ, ਇਹ ਅਗਲੀ ਜਿਹੜੀ ਸਾਡੇ ਕੋਲ ਈਮੇਲ ਹੈ ਉਸ ਇਫਤਖਾਰ ਭੱਟ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਂ ਬਹੁਤ ਉਮੀਦ ਨਾਲ ਤੁਹਾਨੂੰ ਈਮੇਲ ਲਿਖੀ ਹੈ। ਮੈਨੂੰ ਬਹੁਤ ਸਾਰੇ ਲੋਕਾਂ ਨੇ ਦੱਸਿਆ ਹੈ ਕਿ ਤੁਹਾਡੇ ਕੋਲ ਬੇ ਔਲਾਦੀ ਦੀ ਖਾਸ ਜਿਹੜੀ ਖਾਸ ਤੌਰ 'ਤੇ ਜਿਹੜੇ 18 ਵਰਗੀ ਭੈੜੀ ਬਿਮਾਰੀ ਦਾ ਬਹੁਤ ਕਾਮਯਾਬ ਅਤੇ ਮੁਕੰਮਲ ਇਲਾਜ ਹੈ। ਸੁਲੇਮਾਨ ਸਾਹਿਬ, ਸਾਡੇ ਨਾਲ ਵੀ ਇਹੋ ਹੀ ਪ੍ਰੋਬਲਮ ਹੈ ਜਿਹਦੀ ਵਜ੍ਹਾ ਨਾਲ ਅਸੀਂ ਔਲਾਦ ਦੀ ਨਿਯਮਤ ਲਈ ਤਰਸ ਰਹੇ ਹਾਂ। ਬਹੁਤ ਇਲਾਜ ਕਰਵਾਇਆ ਲੇਕਿਨ ਆਰਾਮ ਨਹੀਂ ਮਿਲਿਆ, ਬਰਾਏ ਮਿਹਰਬਾਨੀ ਕੋਈ ਇਲਾਜ ਦੇ ਹਵਾਲੇ ਨਾਲ ਰਹਿਨਮਾਈ ਫਰਮਾਓ, ਸ਼ੁਕਰੀਆ।
1: ਇਫਤਖਾਰ ਭਾਈ, ਇਹ ਸਭ ਅੱਲਾਹ ਦਾ ਕਰਮ ਹੈ ਜਿਹਨੇ ਸਾਡੇ ਇਲਾਜ ਨੂੰ ਦੁਖੀ ਮਰੀਜ਼ਾਂ ਲਈ ਸ਼ਫਾ ਦਾ ਜ਼ਰੀਆ ਬਣਾਇਆ ਹੈ। ਮੇਰੇ ਮੋਹਤਰਮ ਭਾਈ, 18 ਦੀ ਬਿਮਾਰੀ ਬਿਲਕੁਲ ਕਾਬਲ ਇਲਾਜ ਹੈ ਜਿਹਦੇ ਬਾਰੇ ਤੁਹਾਨੂੰ ਕਈ ਲੋਕਾਂ ਨੇ ਦੱਸਿਆ ਵੀ ਹੈ। ਲਿਹਾਜ਼ਾ ਤੁਸੀਂ ਫਿਕਰ ਨਾ ਕਰੋ ਅਤੇ ਜਿੰਨੀ ਜਲਦੀ ਹੋਵੇ ਤੁਸੀਂ ਮੈਨੂੰ ਆਪ ਆ ਕੇ ਮਿਲੋ ਤਾਂ ਕਿ ਮੈਂ ਤੁਹਾਡੇ ਇਲਾਜ ਅਤੇ ਦਵਾਈ ਅਤੇ ਇਲਾਜ ਦੇ ਤਰੀਕਾਕਾਰ ਬਾਰੇ ਤੁਹਾਨੂੰ ਸਾਰੀ ਤਫਸੀਲ ਦੱਸਾਂ। ਤੁਸੀਂ ਆਪਣੀ ਵਾਈਫ ਦਾ ਇਲਾਜ ਸ਼ੁਰੂ ਕਰਾਓ, ਇਨਸ਼ਾਅੱਲਾ 18 ਦੀ ਬਿਮਾਰੀ ਮੁਕੰਮਲ ਤੌਰ 'ਤੇ ਠੀਕ ਹੋ ਜਾਵੇਗੀ
14: ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ
1: ਜੀ,
14: ਮੈਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਲੋਕੀ ਖੁਦਾ ਦੀ ਪੈਦਾ ਕਰਦਾ ਦਵਾਈਆਂ ਨੂੰ ਵੀ ਅਜ਼ਮਾਉਂਦੇ ਨੇ ਕਿ ਇਹ ਫਾਇਦੇਮੰਦ ਹੈ ਕਿ ਨਹੀਂ।
1: ਸਹਿਮਾ ਜੀ, ਇਹ ਅਜ਼ਮਾਇਸ਼ ਦਵਾਈਆਂ ਦੀ ਨਹੀਂ, ਇਹ ਅਜ਼ਮਾਇਸ਼ ਅਸਲ ਵਿੱਚ ਮੁਆਲਜ ਦੀ ਹੁੰਦੀ ਹੈ।
14: ਅੱਛਾ ਅੱਛਾ ਅੱਛਾ,
1: ਯਾਨੀ ਇਹ ਵੇਖਣਾ ਹੁੰਦਾ ਹੈ ਕਿ ਮੁਆਲਜ ਨੇ ਜੜੀ ਬੂਟੀਆਂ ਦੀ ਅਫਾਦੀਅਤ ਤੋਂ ਕਿਸ ਹੱਦ ਤੱਕ ਫਾਇਦਾ ਉਠਾਇਆ ਹੈ।
14: ਅੱਛਾ, ਯਾਨੀ ਮੁਆਲਜ ਦਾ ਇਮਤਿਹਾਨ ਲਿੱਤਾ ਜਾਂਦਾ ਹੈ। ਚਲੋ ਕੋਈ ਗੱਲ ਨਹੀਂ, ਸਾਨੂੰ ਕੀ ਫਰਕ ਪੈਂਦਾ, ਤੁਹਾਡੇ ਤੇ ਮਾਸ਼ਾਅੱਲਾ 100/100 ਹੀ ਨੰਬਰ ਹੋਣਗੇ। ਸੁਲੇਮਾਨ ਸਾਹਿਬ, ਸਾਨੂੰ ਸ਼ਾਰਟ ਬ੍ਰੇਕ ਦਾ ਕਿਹਾ ਜਾ ਰਿਹਾ, ਤੁਸੀਂ ਜ਼ਰਾ ਥੋੜਾ ਜਿਹਾ ਰੈਸਟ ਰੂਮ ਆਓ ਤੇ ਮੈਂ ਹੁਣੇ ਆਈ
1: ਜੀ। ਠੀਕ,
14: سونے پین پرو اپنی صحت کا خیال رکھو تے رب نہ کرے جے تسی کسی بھی بیماری چ مبتلا ہو. پاکستان دے بہت ہی مشہور تے منے پر منے پروفیسر ہربل ایکسپرٹ جناب سلیمان صاحب نو آپ ملو جس لیے ساڈا پتہ تے فون نمبر اے نے. سلیمان دواخانہ رجسٹرڈ پل فلائی اوور بالمقابل مینارے پاکستان مین راوی روڈ لاہور. فون نمبر 042-377-27160 یعنی 042-377-27160. موبائل نمبر ہے 0300-414-2608 یعنی 0300-414-2608. تے ساڈا ای میل ایڈریس ہے suleiman.dawakhana@gmail.com. جی میرے بھن بھراؤ پتہ تسی نوٹ فرمایا تے ہن پیش نے تہاڈی بکیا میلز اور ایس ایم ایس. سلیمان صاحب
1: جی
14: پروگرام
1: جی
14: دی اگلی میل حاضر ہے جڑی ساڈی بھن ہوراں نے کلی ہے
1: جی.
14: کہندیاں نے کہ میری عمر 28 سال ہے, میری ایک بیٹی ہے جدی عمر 3 سال ہے. سلیمان صاحب میں فیس تے چھائیاں دے نشان بن رہے نے تے میری سکن بہت ہی ڈرائی ہے. سکن تے ہاتھ لاؤ تے انج لگدا ہے جویں کھردری چیز ہے. دن وچ کئی واری لوشن یا کریم لانی ہاں. پروفیسر صاحب کوئی ایسی دوائی تیار کر دیو جہدے نال چھائیاں دے نشان صاف تے خشکی دور ہو جاوے. جی سلیمان صاحب. سلیمان صاحب ایتھے میں تہاڈا کمپرومائز نہیں کرنا, حسن دا معاملہ ہے, اے بالکل ٹھیک ہونا چاہیے.
1: ٹھیک بہن جی, سکن دی کوئی بھی پرابلم ہوے اون دی بنیادی وجہ جسم دے اندر ہوندی ہے. یہو وجہ ہے کہ بیرونی طور تے استعمال کرنے والی چیزاں دا کوئی فائدہ نہیں ہوندا. طبی قانون علاج دے مطابق چہرے تے خشکی یا سکن دے ڈرائی ہون دی اہم وجہ تے بنیادی وجہ خلتے سودا دی زیادتی ہے. تے چھائیاں دی بنیادی وجہ فساد خون یا ایک طبعی نظام دی ڈسٹربینس ہے. لہذا جدو تک اینا بنیادی وجوہات نو دور نہیں کیتا جائے گا مکمل آرام نہیں ہو سکتا.
14: بالکل
1: میری بھن, تسی دودھ دہی پھل تے سبزیاں زیادہ استعمال کرو. میں تہاڈے لئی دوائی ترتیب دتی ہے جڑی بلڈ نو صاف کرے گی تے اخلاط وچ توازن پیدا کر کے بیماری دی وجوہات نو دور کرے گی.
14: بالکل
1: تسی باقاعدگی نال دوائی استعمال کرو, انشاءاللہ شائیاں بھی دور ہو جان گیاں, انہاں دے نشان بھی بالکل ختم ہو جان گے تے تہاڈی سکن صاف تے تر و تازہ ہو جائے گی
14: انشاءاللہ تعالی. جی کیوں نہیں جی بہن جی, تسی اپنے مسئلے دا حل سنیا, تسی بالکل بے فکر ہو جاؤ. سائمہ تانوں یقین دواندی ہے کہ انشاءاللہ تعالی تہاڈا مسئلہ بالکل ٹھیک ہو جائے گا. سلیمان صاحب
1: جی جی,
14: عورت ہوے یا مرد ہر کسی نو اپنے حسن دی فکر ہوندی. حالانکہ حسن تے صرف عورت دی جاگیر ہے, پھر مرد کیوں حسین بننا چاہندے نے؟
1: بے شک سائما جی, حسن عورت لئی مخصوص ہے, لیکن مرد دا حسن سانو حضرت یوسف علیہ السلام دی ذات وچ نظر آندا ہے جڑا بڑا ہی بے مثال سی.
14: بے شک بے شک, اس حسن دی مثال دی نہیں دتی جا سکتی. سلیمان صاحب, ساڈے پروگرام دی اگلی میل حاضر ہے جڑی ظہیر پٹی صاحب نے تحریر کیتی ہے.
1: جی جی,
14: لکھدے نے کہ سلیمان صاحب میں بی اے دا سٹوڈنٹ ہاں, میرا مسئلہ اے وے کہ میرا جسم بہت ہی کمزور ہو گیا. جسم دی ہڈیاں صاف نظر آندیاں نے تے لتاں وچ درد رہندا ہے, نظر تے یادداشت بھی کمزور ہو گئی ہے, تھکن تے سستی رہندی ہے. مہربانی کر کے کوئی چنگی جئی دوائی پارسل کر دیو, بڑی مہربانی.
1: بیٹا جی, جوانی دی عمر وچ ایہو جی علامات کسے پیچیدہ بیماری والی اشارہ کردیاں نے, لہذا اندا فوری علاج بہت ضروری ہے, ورنہ عملی زندگی چ بہت سارے مسائل بالخصوص مردانہ انفرٹیلٹی دی پرابلم بھی ہو سکتی ہے. کیونکہ یہ جی بیماری تولیدی سپرم نو وی کردی ہے تے پھر مردانہ بے اولادی دا روگ وی لگ جاندا ہے. بیٹا جی, تسی از خود دوائی یا ٹوٹ کا استعمال نہیں کرنا, بازاری خوراک دی بجائے گھر دی پکی سادہ غذا کھانی ہے. صبح یا شام دے وقت پیدل ضرور چلنا ہے, دن دے وقت بالکل نہیں سونا تے اپنے آپ نو کسے نہ کسے جسمانی کام وچ مشغول رکھنا ہے. میں تہاڈے لئی جڑی دوائی ترتیب دتی ہے اون دے نال بیماری دی اندرونی پیچیدگی دور ہوے گی, اعصاب تے پٹھیاں نو طاقت ملے گی تے انشاءاللہ تسی اپنے جسم وچ بے حد طاقت, توانائی تے چستی محسوس کرو گے.
14: جی ظہیر صاحب, تسی اپنی میل دا جواب سنیا, ہن تسی پریشان نہیں ہونا کیونکہ سلیمان صاحب نے تہاڈا علاج تجویز کر دتا ہے جدے نال انشاءاللہ تعالی تسی ٹھیک ہو جاؤ گے. سلیمان صاحب
1: جی جی,
14: نہ موٹاپا تے نہ سکا پن دا سیاپا, بلکہ بندے نو نارمل ہونا چاہیے. ہاں
1: جی ہاں جی,
14: ایدے واسطے کی کرنا چاہیے؟
1: سہما جی, نارمل رہن واسطے نارمل غذا, ਤੇ ਨਾਰਮਲ ਤਰਜ਼ ਦੀ ਜ਼ਿੰਦਗੀ ਬਹੁਤ ਜ਼ਰੂਰੀ ਹੈ। ਦੂਜੇ ਲਫ਼ਜ਼ਾਂ 'ਚ ਸਮਝੋ ਕਿ ਇਤਦਾਲ 'ਚ ਰਹੋ ਅਤੇ ਸਿਹਤਮੰਦ ਰਹੋ।
14: ਜੀ ਬੇਸ਼ੱਕ ਬੇਸ਼ੱਕ ਸੁਲੇਮਾਨ ਸਾਹਿਬ, ਤੁਸੀਂ ਦੋ ਲਫ਼ਜ਼ਾਂ 'ਚ ਸਿਹਤ ਦਾ ਰਾਜ਼ ਬਿਆਨ ਕਰ ਦਿੱਤਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਪੇਸ਼ ਕਰਨੀ ਆ। ਲਿਖਣ ਵਾਲੇ ਨੇ ਖਾਲਿਦ ਬਸ਼ੀਰ ਸਾਹਿਬ। ਖਾਲਿਦ ਸਾਹਿਬ ਕਹਿੰਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੇਰੀ ਉਮਰ 55 ਸਾਲ ਹੈ, ਮੈਨੂੰ ਪਾਇਲਸ ਦੀ ਪ੍ਰੋਬਲਮ ਹੈ, ਮੈਂ ਇੱਕ ਵਾਰੀ ਆਪਰੇਸ਼ਨ ਵੀ ਕਰਾ ਚੁੱਕੀ ਹਾਂ ਲੇਕਿਨ ਦੁਬਾਰਾ ਤਕਲੀਫ ਸ਼ੁਰੂ ਹੋ ਗਈ ਹੈ। ਸੁਲੇਮਾਨ ਸਾਹਿਬ, ਮੈਂ ਸੁਣਿਆ ਕਿ ਦੇਸੀ ਜੜੀ ਬੂਟੀਆਂ ਦੇ ਇਲਾਜ ਨਾਲ ਪਾਇਲਸ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ। ਸੁਲੇਮਾਨ ਸਾਹਿਬ, ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
1: ਖਾਲਿਦ ਭਾਈ, ਇਹ ਗੱਲ ਦਰੁਸਤ ਹੈ ਕਿ ਹਰਬਲ ਇਲਾਜ ਦੇ ਜ਼ਰੀਏ ਪਾਇਲਸ ਦੀ ਬਿਮਾਰੀ ਮੁਕੰਮਲ ਤੌਰ 'ਤੇ ਠੀਕ ਹੋ ਜਾਂਦੀ ਹੈ ਅਤੇ ਮਰੀਜ਼ ਨੂੰ ਆਪਰੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ। ਮੇਰੇ ਭਾਈ, ਤੁਸੀਂ ਮਿਰਚ ਮਸਾਲੇ, ਵੱਡਾ ਗੋਸ਼ਤ, ਕਾਬਜ਼ ਚੀਜ਼ਾਂ ਅਤੇ ਬਾਜ਼ਾਰੀ ਖਾਣੇ ਤੋਂ ਪਰਹੇਜ਼ ਕਰਨਾ ਹੈ। ਸਬਜ਼ੀਆਂ ਜ਼ਿਆਦਾ ਖਾਓ। ਮੈਂ ਤੁਹਾਡੇ ਲਈ ਇੱਕ ਅਜ਼ਮੂਦਾ ਦਵਾਈ ਪਾਰਸਲ ਕਰਾਈ ਹੈ ਜਿਹੜੀ ਆਂਤ ਦੇ ਅੰਦਰੂਨੀ ਜ਼ਖਮ ਜਾਂ ਮੌਕਿਆਂ ਨੂੰ ਖੁਸ਼ਕ ਕਰੇਗੀ, ਆਂਤ ਦੀ ਸੋਜਿਸ਼ ਅਤੇ ਵਰਮ ਨੂੰ ਤਹਿਲੀਲ ਕਰੇਗੀ ਅਤੇ ਇਨਸ਼ਾਅੱਲਾ ਆਪਰੇਸ਼ਨ ਦੇ ਬਗੈਰ ਪਾਇਲ ਦੀ ਇਹ ਬਿਮਾਰੀ ਮੁਕੰਮਲ ਤੌਰ 'ਤੇ ਠੀਕ ਹੋ ਜਾਏਗੀ
14: ਇਨਸ਼ਾਅੱਲਾ ਤਾਲਾ। ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਤੁਸੀਂ ਬੇਫਿਕਰ ਹੋ ਜਾਓ, ਰੱਬ ਕਰਮ ਕਰੇਗਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਅਗਲਾ ਮਸਲਾ ਪੇਸ਼ ਕਰਨੀ ਆ, ਜਿਹੜਾ ਬਜ਼ਰੀਆ ਮੇਲ ਸਾਨੂੰ ਆਇਆ ਹੈ ਅਤੇ ਲਿਖਣ ਵਾਲੇ ਨੇ ਸ਼ਰਜੀਲ ਸਾਹਿਬ। ਸ਼ਰਜੀਲ ਸਾਹਿਬ ਕਹਿੰਦੇ ਨੇ ਕਿ ਮੈਨੂੰ ਸ਼ਦੀਦ ਕਿਸਮ ਦੀ ਦਾਇਮੀ ਰੇਸ਼ਾ ਕੇਰੇ ਦੀ ਤਕਲੀਫ ਹੈ, ਮੈਂ ਬਹੁਤ ਇਲਾਜ ਕਰਵਾਇਆ ਲੇਕਿਨ ਆਰਾਮ ਹੀ ਨਹੀਂ ਹੁੰਦਾ। ਸੁਲੇਮਾਨ ਸਾਹਿਬ, ਮੈਨੂੰ ਦਰਦ ਸ਼ਕੀਕਾ ਦੀ ਪ੍ਰੋਬਲਮ ਵੀ ਹੈ ਅਤੇ ਮੇਰੀ ਯਾਦਦਾਸ਼ਤ ਵੀ ਕਮਜ਼ੋਰ ਹੁੰਦੀ ਜਾ ਰਹੀ ਹੈ, ਮੈਂ ਬਹੁਤ ਪਰੇਸ਼ਾਨ ਹਾਂ, ਬਰਾਏ ਮਿਹਰਬਾਨੀ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ, ਬੜੀ ਮਿਹਰਬਾਨੀ।
1: ਸ਼ਰਜੀਲ ਭਾਈ, ਇਹ ਯਕੀਨਨ ਪਰੇਸ਼ਾਨ ਹੋਣ ਵਾਲੀ ਗੱਲ ਹੈ ਕਿਉਂਕਿ ਦਾਇਮੀ ਰੇਸ਼ਾ ਕੇਰਾ ਕਈ ਬਿਮਾਰੀਆਂ ਦਾ ਸਬਬ ਬਣਦਾ ਹੈ, ਮਸਲ ਦਰਦ ਸ਼ਕੀਕਾ ਅਤੇ ਯਾਦਦਾਸ਼ਤ ਦੀ ਕਮਜ਼ੋਰੀ ਵੀ ਦਾਇਮੀ ਰੇਸ਼ੇ ਦੀ ਵਜ੍ਹਾ ਨਾਲ ਹੁੰਦੀ ਹੈ। ਤੁਸੀਂ ਖੱਟੀ ਚੀਜ਼ਾਂ ਅਤੇ ਠੰਡੀ ਬੋਤਲਾਂ, ਆਈਸ ਕਰੀਮ ਅਤੇ ਮਸ਼ਰੂਬਾਤ ਵਗੈਰਾ ਤੋਂ ਪਰਹੇਜ਼ ਕਰੋ। ਆਪਣੇ ਆਪ ਨੂੰ ਜ਼ਿਆਦਾਤਰ ਜਿਸਮਾਨੀ ਕੰਮ ਕਾਜ ਵਿੱਚ ਮਸ਼ਹੂਰ ਰੱਖੋ। ਦਿਨ ਦੇ ਟਾਈਮ ਬਿਲਕੁਲ ਨਾ ਸੋਵੋ। ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ ਜਿਹੜੀ ਨਿਜ਼ਾਮੇ ਜਿਗਰ ਔਰ ਮੇਦਾ ਨੂੰ ਦਰੁਸਤ ਕਰੇਗੀ ਅਤੇ ਰੇਸ਼ਾ ਬਲਗਮ ਦੀ ਅਫਜ਼ਾਇਸ਼ ਨੂੰ ਰੋਕੇਗੀ ਅਤੇ ਬਦਨ ਵਿੱਚ ਮੌਜੂਦ ਬਲਗਮੀ ਰਤੂਬਤ ਖਾਰਜ ਹੋ ਜਾਣਗੀਆਂ ਅਤੇ ਇਨਸ਼ਾਅੱਲਾ ਤੁਸੀਂ ਬਿਲਕੁਲ ਸਿਹਤਯਾਬ ਹੋ ਜਾਓਗੇ
14: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਸੁਲੇਮਾਨ ਸਾਹਿਬ
1: ਜੀ, ਜੀ
14: ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਅਤੇ ਸਾਡੇ ਪ੍ਰੋਡਿਊਸਰ ਸਾਹਿਬ ਸਾਨੂੰ ਇਸ਼ਾਰਾ ਕਰ ਰਹੇ ਨੇ ਕਿ ਪ੍ਰੋਗਰਾਮ ਨੂੰ ਮੈਂ ਵਾਈਂਡ ਅਪ ਕਰਾਂ ਅਤੇ ਬਹੁਤ ਸਾਰੀ ਮੇਲ ਦਾ SMS ਬਾਕੀ ਰਹਿ ਗਏ ਨੇ ਜਿਹੜੇ ਕਿ ਮੈਂ ਅਗਲੇ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੀ ਅਤੇ ਮੈਂ ਤੁਹਾਡੀ ਬੜੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਨੂੰ ਰੌਣਕ ਬਖਸ਼ਦੇ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ
1: ਸਰ। ਮੈਂ ਜੀ ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
14: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾ, ਆਪਣੀ ਸਿਹਤ ਦਾ ਹਮੇਸ਼ਾ ਖਿਆਲ ਰੱਖੋ ਅਤੇ ਰੱਬ ਨਾ ਕਰੇ ਜੋ ਕੋਈ ਤਿੱਬੀ ਮਸਲਾ ਦਰਪੇਸ਼ ਹੈ ਅਤੇ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਆ ਕੇ ਮਿਲੋ। ਇਸ ਵਾਸਤੇ ਸਾਡਾ ਪਤਾ ਅਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.lhr@gmail.com। ਜੀ ਮੇਰੇ ਪਿਆਰੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫਿਰ ਮਿਲਾਂਗੇ। ਰੱਬ ਰਾਖਾ।
8: ਆਪਾ, ਮੈਨੇ ਸੁਣਾ ਹੈ ਖਾਨਦਾਨੀ ਮਨਸੂਬਾਬੰਦੀ ਕੇ ਤਰੀਕੋਂ ਸੇ ਸਿਹਤ ਕੇ ਮਸਾਇਲ ਪੈਦਾ ਹੋਤੇ ਹੈ।
9: ਫਿਰ ਵਹੀ ਬਾਤ, ਪਹਿਲੇ ਹੀ ਦੋ ਬੱਚੇ ਹੈ ਤੁਹਾਰੇ, ਹਾਲਤ ਦੇਖੋ ਆਪਣੀ।
8: ਆਪਾ, ਮੈਂ ਤਾਂ ਉਹੀ ਕਹਿ ਰਹੀ ਹੂੰ ਨਾ ਜੋ ਲੋਕ ਬਾਤੇ ਕਰਤੇ ਹੈ।
10: ਇਹ ਸਭ ਗਲਤ ਫਹਿਮੀਆਂ ਹੈ, ਹਰ ਸੁਨੀ ਸੁਣਾਈ ਬਾਤ ਸੱਚ ਨਹੀਂ ਹੋਤੀ। ਮਨਸੂਬਾਬੰਦੀ ਕੇ ਤਰੀਕੋਂ ਸੇ ਸਿਹਤ ਪਰ ਕਿਸੀ ਵੀ ਕਿਸਮ ਕਾ ਬੁਰਾ ਅਸਰ ਨਹੀਂ ਪੜਤਾ।
11: خاندانی منصوبہ بندی صحت مند ماں، صحت مند بچے اور خوشحال زندگی کی ضمانت ہے۔ خاندانی منصوبہ بندی اور صحت سے متعلق مشوروں اور سہولیات کے لیے محکمہ صحت و آبادی کے قریبی مراکز پر تشریف لائیں۔
10: سوچ کو
12: آزاد کرو، خاندانی منصوبہ بندی کو عام کرو۔
13: متوازن خاندان، خوشحال پاکستان، ڈائریکٹریٹ جنرل پاپولیشن ویلفیئر، محکمہ صحت و آبادی، حکومت پنجاب۔
4: There's music and then there's magic. One above FM 101.